ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਹਰ ਯੁੱਗ ਯੁੱਗ

ਪਾਰਮ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ।

ਘਟ ਘਟ ਕੇ ਪੜ ਪੜ ਕੇ ਜਾਨੈ ਜਬ ਉਤਕਰ ਕਰਾ ਕਰਤਾਰਾ ਪਰਜਾ ਧਰਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸਿਰ ਸਭ ਧਾਰੈ ਆਪ ਆਪਣੀ ਬੂਝ ਉਚਾਰੈ।

ਏਕ ਬਾਰ ਜਿਨ ਤੁਮੈਂ ਸੰਭਾਰਾ, ਅਕਾਲ ਫਾਂਸ ਤੇ ਤਾਹੀਂ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੁਖ ਤੇ ਰਹਾ। ਖੜ੍ਹ ਕੇ ਤੁਮੈਂ ਸਰਨ ਤਿਹਾਰੀ, ਆਪ ਹਾ ਦੈ ਲਿਹ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹ ਬਚਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜੋ ਕਿ ਸਤਿਗੁਰੂ ਜੀ ਦੇ ਹਜ਼ੂਰ ਜੁੜ ਕਰਕੇ ਸੋ ਦਾ ਰਹਿ ਰਸ ਪਾਠ ਸਰਵਣ ਕੀਤੇ। ਆਓ ਹੁਣ ਤੁਰਕੀ ਬਾਣੀ ਦੇ ਕੀਰਤਨ ਸਰਵਣ ਕਰੀਏ। ਕੀਰਤਨ ਕਰਨਗੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਅਤੇ ਸਮੂਹ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਛਤਰੀ ਸੇਵਾ ਪ੍ਰਵਾਨ ਕਰਨੀ ਜੀ। ਹੁਣ ਸਾਡੇ ਸਤਿਕਾਰ ਯੋਗ ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੀ ਰਸਨਾ ਦੁਬਾਰਾ ਗੁਰੂ ਘਰ ਤੇ ਆਸਨ ਕਰੀਏ ਜੀ। ਇਤਨੀ ਸੇਵਾ ਪ੍ਰਵਾਨ ਕਰਨ ਕੋਲ ਦੇਖੀ ਮਾਂ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਸਬਦੀ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੈ

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਹਰਗੋਬਿੰਦ ਸ਼ਾਹੂ ਲੀ ਗਮਨੀ ਗੋਬਿੰਦਵਾਲ ਪਾਰ ਬਿਪਾਸਾ ਤੇ ਉੱਤਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਜੀ ਬਹੁਤ ਵਡਭਾਗੀ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦਾ ਲਾਹਾ ਖੱਟ ਰਹੇ ਸਤਸੰਗੀ ਜਨੋ, ਆਪ ਜੀ ਨੇ ਬੜੀ ਪਿਆਰ ਦੇ ਨਾਲ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ, ਉਹਨਾਂ ਪਾਸੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਅੱਜ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਗੁਰਪੁਰਬ ਹੈ, ਜਿਸ ਦੇ ਸੰਬੰਧ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਬੇਅੰਤ ਸੰਗਤਾਂ ਨੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ ਅਤੇ ਹੁਣ ਵੀ ਬੇਅੰਤ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ। ਸਤਿਸੰਗਤ ਜੀ, ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸੱਚਖੰਡ ਪਿਆਨਾ ਕਰਨ ਲੱਗੇ, ਉਸ ਵੇਲੇ ਬੀਬੀ ਭਾਨੀ ਜੀ ਜੋ ਗੁਰੂ ਸਾਹਿਬ ਜੀ ਦੇ ਸਪੁੱਤਰੀ ਸਨ, ਉਹਨਾਂ ਨੇ ਬੇਨਤੀ ਕੀਤੀ। ਮਹਾਰਾਜ ਆਪ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ, ਗੁਰੂ ਨਾਨਕ ਦੇ ਘਰ ਦੀ ਜੋ ਵਡਿਆਈ ਹੈ, ਗੁਰਿਆਈ ਹੈ, ਇਹ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਕਿਰਪਾ ਕਰਿਓ ਕਿ ਇਹ ਜਿਹੜੀ ਵਡਿਆਈ ਹੈ ਇਸੇ ਘਰ ਵਿੱਚ ਰਹੇ, ਕੋਈ ਸੇਵਾਦਾਰ ਸੇਵਾ ਕਰਕੇ ਇਸ ਵਡਿਆਈ ਨੂੰ ਇਸ ਘਰ ਵਿੱਚੋਂ ਲੈ ਨਾ ਜਾਵੇ। ਮਹਾਰਾਜ ਜੀ ਨੇ ਉੱਥੇ ਵਚਨ ਕੀਤਾ ਕਿ ਜਿਵੇਂ ਨਦੀ ਦਾ ਜਲ ਹੁੰਦਾ ਹੈ, ਨਦੀ ਦੇ ਜਲ ਦਾ ਪ੍ਰਵਾਹ ਚੱਲਦਾ ਹੈ, ਉਹਨੂੰ ਰੋਕਣ ਵਾਸਤੇ ਕਈ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਹੈ, ਪਰ ਉਹ ਰੁਕਦਾ ਨਹੀਂ। ਇਸੇ ਤਰ੍ਹਾਂ ਇਹ ਗੁਰਿਆਈ, ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਜੋ ਤੁਹਾਨੂੰ ਪ੍ਰਾਪਤ ਹੋਈ ਹੈ, ਇਹਦੇ ਵਿੱਚ ਕਈ ਤਰ੍ਹਾਂ ਵਿਘਨ ਪੈਣਗੇ, ਪਰ ਇਹ ਜਿਹੜੀ ਵਡਿਆਈ ਹੈ, ਇਹ ਗੁਰਿਆਈ ਹੈ, ਇਸੇ ਘਰ ਵਿੱਚ ਹੀ ਰਹੇਗੀ, ਹੁਣ ਹੋਰ ਕਿਸੇ ਅਸਥਾਨ 'ਤੇ ਨਹੀਂ ਜਾਵੇਗੀ ਜਾਂ ਹੋਰ ਕਿਸੇ ਘਰ ਵਿੱਚ ਨਹੀਂ ਜਾਵੇਗੀ। ਇਸ ਤੋਂ ਬਾਅਦ ਜ਼ਿਕਰ ਆਉਂਦਾ ਹੈ, ਜਦੋਂ ਬਾਬਾ ਦਾਤੂ ਜੀ ਨੂੰ ਪਤਾ ਲੱਗਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਸੱਚਖੰਡ ਗਮਨ ਕਰਨ ਲੱਗੇ ਨੇ, ਕਿਉਂਕਿ ਇਹਨਾਂ ਨੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਤਖ਼ਤ 'ਤੇ ਸੁਭਾਈਮਾਨ ਸਨ, ਸੰਗਤ ਵਿੱਚ ਆ ਕੇ ਸਤਿਗੁਰੂ ਜੀ ਦੀ ਸ਼ਾਦੀ ਵਿੱਚ ਲੱਤ ਮਾਰੀ, ਸਤਿਗੁਰੂ ਜੀ ਤਖ਼ਤ ਤੋਂ ਥੱਲੇ ਡਿੱਗ ਪਏ ਅਤੇ ਬੜੇ ਪਿਆਰ ਸਤਿਕਾਰ ਦੇ ਨਾਲ ਬਾਬਾ ਦਾਤੂ ਜੀ ਦੇ ਚਰਨਾਂ ਨੂੰ ਪਕੜ ਕੇ ਘੁੱਟਣ ਲੱਗੇ, ਕਹਿਣ ਲੱਗੇ ਤੁਸੀਂ ਗੁਰੂ ਸੁਪੁੱਤਰ ਹੋ, ਅਸੀਂ ਗੁਰੂ ਘਰ ਦੀ ਸੇਵਾਦਾਰ ਹਾਂ, ਸੇਵਾ ਕਰਕੇ ਸਾਡਾ ਜਿਹੜਾ ਸਰੀਰ ਹੈ ਉਹ ਬੜਾ ਸਖਤ ਹੋ ਚੁੱਕਿਆ ਹੈ, ਅਤੇ ਦੂਸਰੀ ਗੱਲ ਅਸੀਂ ਬਜ਼ੁਰਗ ਹਾਂ, ਸਾਡੇ ਹੱਡ ਵੀ ਸਖਤ ਹੋ ਚੁੱਕੇ ਨੇ, ਤੁਹਾਡੇ ਚਰਨਾਂ ਨੂੰ ਚੋਟ ਆਈ ਹੋਵੇਗੀ, ਸੱਟ ਲੱਗੀ ਹੋਵੇਗੀ, ਬੜੇ ਪਿਆਰ ਨਾਲ ਬਾਬਾ ਦਾਤੂ ਜੀ ਦੀ ਲੱਤ ਪਕੜ ਕੇ ਘੁੱਟਣ ਲੱਗੀ। ਉੱਥੋਂ ਗੁੱਸੇ ਦੇ ਨਾਲ ਬਾਬਾ ਦਾਤੂ ਜੀ ਬੋਲੇ ਤੇ ਕੁਝ ਨਹੀਂ, ਵਾਪਸ ਆਪਣੇ ਘਰ ਵਿੱਚ ਆ ਗਏ। ਉਸ ਸਮੇਂ ਤੋਂ ਸਤਸੰਗ ਜੀ ਇਹਨਾਂ ਦੀ ਪੈਰ ਦੀ ਜਿਹੜੀ ਹੱਡੀ ਸੀ ਨਾ ਉਹਦੇ ਵਿੱਚੋਂ ਐਸੀ ਪੀੜ ਨਿਕਲਣ ਲੱਗੀ ਕਿ ਨਾ ਇਹਨਾਂ ਨੂੰ ਦਿਨੇ ਚੈਨ ਆਉਂਦਾ ਸੀ ਨਾ ਰਾਤ ਨੂੰ ਹੀ ਚੈਨ ਆਉਂਦਾ ਸੀ। ਬਹੁਤ ਦੁਖੀ ਹੋਏ, ਪਰ ਸ਼ਰਮਿੰਦਗੀ ਕਰਕੇ ਜਾਂ ਸੰਗਤ ਦੀ ਇਹਨਾਂ ਦੀ ਐਸੀ ਸੀ, ਉਸ ਸੰਗਤ ਦੇ ਪ੍ਰਭਾਵ ਕਰਕੇ ਸਤਿਗੁਰੂ ਜੀ ਦੇ ਕੋਲੋਂ ਆਪਣੀ ਭੁੱਲ ਨੂੰ ਬਖਸ਼ਾਉਣ ਵਾਸਤੇ ਨਹੀਂ ਆਏ। ਪਰ ਜਦੋਂ ਇਹਨਾਂ ਨੂੰ ਹੁਣ ਪਤਾ ਲੱਗਿਆ ਕਿ ਮਹਾਰਾਜ ਸੱਚਖੰਡ ਚੱਲੇ ਨੇ ਅਤੇ ਹੁਣ ਸਮਾਂ ਹੈ ਮੈਂ ਆਪਣੀ ਭੁੱਲ ਉਹਨਾਂ ਕੋਲੋਂ ਬਖਸ਼ਾ ਲਵਾਂ, ਬਾਬਾ ਦਾਤੂ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਖੇ ਚੱਲ ਕੇ ਆਏ ਅਤੇ ਸਤਿਗੁਰੂ ਜੀ ਨੇ ਫਿਰ ਇਹਨਾਂ ਦਾ ਬੜਾ ਸਤਿਕਾਰ ਕੀਤਾ, ਆਦਰ ਮਾਣ ਦੇ ਨਾਲ ਆਪਣੇ ਪਾਸ ਬਿਠਾਇਆ ਅਤੇ ਫਿਰ ਪਿਆਰ ਵਾਲੇ ਬੜੀ ਨਿਮਰਤਾ ਵਾਲੇ ਵਚਨ ਕਹੇ ਕਿ ਤੁਸੀਂ ਬੜੀ ਕਿਰਪਾ ਕੀਤੀ ਹੈ, ਸਾਨੂੰ ਆਪਣੇ ਦਰਸ਼ਨ ਬਖਸ਼ੇ ਹੈ, ਦੱਸੋ ਤੁਹਾਡਾ ਕੀ ਕਾਰਜ ਹੈ, ਅਸੀਂ ਉਹ ਤੁਹਾਡਾ ਕਾਰਜ ਕਰਨਾ ਕਰੀਏ। ਉਸ ਵੇਲੇ ਬੜੇ ਪਿਆਰ ਨਾਲ ਬੜੀ ਨਿਮਰਤਾ ਨਾਲ ਬਾਬਾ ਦਾਤੂ ਜੀ ਨੇ ਕਿਹਾ, ਮਹਾਰਾਜ ਜੋ ਤੁਹਾਡੀ ਇੱਛਾ ਹੈ, ਜੋ ਵੀ ਕਾਰਜ ਕਰਨ ਦੀ ਤੁਹਾਡੀ ਇੱਛਾ ਹੈ ਨਾ, ਤੁਸੀਂ ਉਹ ਕਿਰਪਾ ਕਰਕੇ ਕਰ ਦਿਓ। ਅਤੇ ਮਹਾਰਾਜ ਕਹਿੰਦੇ ਠੀਕ ਹੈ। ਫਿਰ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਕਿਸ ਕਾਰਜ ਵਾਸਤੇ ਆਏ ਹੋ? ਦੱਸਿਆ, ਮਹਾਰਾਜ ਜਿਸ ਵੇਲੇ ਈਰਖਾ ਵਸ ਹੋ ਕੇ ਭੈੜੀ ਸੰਗਤ ਦੇ ਪ੍ਰਭਾਵ ਥੱਲੇ ਆ ਕੇ ਮੈਂ ਆਪ ਜੀ ਨੂੰ ਤਖ਼ਤ 'ਤੇ ਬੈਠਿਆਂ ਲੱਤ ਮਾਰੀ ਸੀ ਨਾ, ਉਸ ਸਮੇਂ ਤੋਂ ਹੀ ਮੇਰੇ ਪੈਰ ਦੇ ਵਿੱਚ ਬੜੀ ਪੀੜ ਹੋ ਰਹੀ ਹੈ, ਬੜੀ ਦਰਦ ਹੋ ਰਹੀ ਹੈ, ਉਸ ਦੇ ਨਾਲ ਮੈਂ ਬਹੁਤ ਪਰੇਸ਼ਾਨ ਹਾਂ। ਉਸ ਭੁੱਲ ਨੂੰ ਬਖਸ਼ਾਉਣ ਵਾਸਤੇ ਮਹਾਰਾਜ ਮੈਂ ਆਪ ਜੀ ਦੇ ਕੋਲ ਆਇਆ, ਆਪ ਜੀ ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਮੇਰੇ ਕੋਲੋਂ ਜਿਹੜੀ ਉਹ ਅਵੱਗਿਆ ਹੋਈ ਹੈ, ਆਪ ਜੀ ਦੀ ਨਰਾਦਰੀ ਹੋਈ ਹੈ, ਉਹ ਆਪ ਜੀ ਕਿਰਪਾ ਕਰਕੇ ਬਖਸ਼ ਦਿਓ, ਮੇਰਾ ਦੁੱਖ ਜਿਹੜਾ ਹੈ ਆਪ ਜੀ ਕੱਟ ਦਿਓ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਕਿਹਾ ਕਿ ਹੁਣ ਗੁਰੂ ਨਾਨਕ ਦੇ ਘਰ ਦੀ ਵਡਿਆਈ ਅਤੇ ਵਰਿਆਈ, ਚੌਥੀ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਅਸੀਂ ਬਖਸ਼ਿਸ਼ ਕਰ ਚੁੱਕੇ ਹਾਂ। ਗੁਰੂ ਨਾਨਕ ਦੀ ਜੋਤ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿੱਚ ਸਵਾਇਮਾਨ ਹੋ ਚੁੱਕੀ ਹੈ। ਅਤੇ ਦੂਸਰੀ ਗੱਲ ਕਿ ਇਹਨਾਂ ਦੇ ਸਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਤੁਹਾਡੇ ਕੋਲ ਆਉਣਗੇ ਨਾ, ਅਤੇ ਜਦੋਂ ਤੁਹਾਡੇ ਚਰਨਾਂ ਨੂੰ ਸਪਰਸ਼ ਕਰਨਗੇ, ਉਦੋਂ ਤੁਹਾਡਾ ਇਹ ਜਿਹੜਾ ਦੁੱਖ ਹੈ ਇਹ ਕੱਟਿਆ ਜਾਵੇਗਾ, ਉਦੋਂ ਤੁਹਾਨੂੰ ਇਸ ਦੁੱਖ ਤੋਂ ਨਿਜਾਤ ਮਿਲੇਗੀ, ਤੁਸੀਂ ਇਸ ਦੁੱਖ ਤੋਂ ਰਹਿਤ ਹੋਵੋਗੇ। ਇਹ ਵਚਨ ਕਹਿ ਕੇ ਬਾਬਾ ਦਾਤੂ ਜੀ ਨੂੰ ਬੜਾ ਸਤਿਕਾਰ ਦਿੱਤਾ ਹੈ। ਇਸ ਤੋਂ ਬਾਅਦ ਇਤਿਹਾਸ ਵਿੱਚ ਜ਼ਿਕਰ ਆਉਂਦਾ, ਬਾਬਾ ਮੋਹਰੀ ਜੀ ਉਹ ਆਏ ਨੇ, ਉਹਨਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਹੁਣ ਸੱਚਖੰਡ ਚੱਲੇ ਹੋ, ਤੁਹਾਡੇ ਸੱਚਖੰਡ ਜਾਣ ਤੋਂ ਬਾਅਦ ਅਸੀਂ ਜੋ ਅਖੀਰਲੀ ਮਰਿਆਦਾ ਹੈ, ਅੰਤਿਮ ਕਿਰਿਆ ਹੈ, ਉਹ ਕਿਵੇਂ ਕਰੀਏ? ਉਹਨਾਂ ਵਚਨਾਂ ਨੂੰ ਸਤਿਸੰਗ ਜੀ ਬਾਬਾ ਸੁੰਦਰ ਜੀ ਨੇ ਰਾਮਕਲੀ ਸਦਬਾਣੀ ਦੇ ਵਿੱਚ ਬੜਾ ਸੋਹਣਾ ਦਰਜ ਕੀਤਾ ਹੈ ਕਿ ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਕਿ ਜਦੋਂ ਅਸੀਂ ਸੱਚਖੰਡ ਜਾਣਾ ਹੈ ਨਾ, ਸਾਡੇ ਜਾਣ ਤੋਂ ਬਾਅਦ ਕਿਸੇ ਨੇ ਪੇਟ ਸਿਆਪਾ ਨਹੀਂ ਕਰਨਾ, ਕਿਸੇ ਨੇ ਰੋਣਾ ਨਹੀਂ ਸਾਨੂੰ। ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਮਤਾਂ ਕੋਈ ਸਾਡੇ ਜਾਣ ਤੋਂ ਬਾਅਦ ਕੋਈ ਰੂਵੇ ਵਿਰਲਾਪ ਕਰੀ। ਸਤਿਗੁਰੂ ਜੀ ਕਹਿੰਦੇ ਜਿਹੜਾ ਰੂਵੇਗਾ ਨਾ ਫਿਰ ਉਹ ਸਾਨੂੰ ਚੰਗਾ ਨਹੀਂ ਲੱਗੇਗਾ। ਸੋ ਮੈਂ ਮੂਲ ਨਾ ਪਾਇਆ ਉਹ ਕਦਾ ਚਿੱਤ ਵੀ ਸਾਨੂੰ ਪਾਏਗਾ ਨਹੀਂ। ਨਾਲ ਗੁਰਬਾਣੀ ਵਿੱਚ ਸਤਿਗੁਰੂ ਜੀ ਦੇ ਵਚਨ ਆਪਾਂ ਪੜ੍ਹਦੇ ਹਾਂ, ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣਿਆਂ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਕੇ ਭਾਣੇ ਵਿੱਚ ਆ ਜਾਵੇਗਾ, ਗੁਰੂ ਕੇ ਭਾਣੇ ਵਿੱਚ ਚੱਲੇਗਾ, ਗੁਰੂ ਕੇ ਭਾਣੇ ਨੂੰ ਮੰਨੇਗਾ, ਸੋ ਸਿੱਖ ਸਖਾ ਬੰਧ ਪਹਿ ਭਾਈ, ਉਹ ਸਾਡਾ ਸਿੱਖ ਵੀ ਹੈ, ਸਾਡਾ ਸਿੱਖ ਵੀ ਹੈ, ਉਹ ਸਾਡਾ ਭਰਾ ਵੀ ਹੈ, ਉਹ ਸਾਡਾ ਰਿਸ਼ਤੇਦਾਰ ਵੀ ਹੈ ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲੇਗਾ। ਅਤੇ ਜਿਹੜਾ ਗੁਰੂ ਭਾਣੇ ਤੋਂ ਬਾਹਰ ਹੋ ਜਾਵੇਗਾ ਉਹ ਸਾਡਾ ਕੁਝ ਵੀ ਨਹੀਂ ਹੈ, ਉਹ ਨਾ ਸਾਡਾ ਸਿੱਖ ਹੈ, ਨਾ ਸਾਡਾ ਉਹ ਭਰਾ ਹੀ ਹੈ, ਅਤੇ ਨਾ ਉਹ ਸਾਡਾ ਸਖਾ ਹੀ ਹੈ, ਅਤੇ ਨਾ ਕੋਈ ਸਾਡਾ ਰਿਸ਼ਤੇਦਾਰ ਹੀ ਹੈ। ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਉਹ ਸਾਨੂੰ ਕਦੇ ਚਿੱਤ ਵੀ ਚੰਗਾ ਨਹੀਂ ਲੱਗੇਗਾ। ਅਤੇ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਮਿੱਤ ਪੈ ਜਾ ਮਿੱਤ ਵਿਗਸੈ ਜਿਸ ਮਿੱਤ ਕੀ ਪੈਜ ਭਾਵੈ। ਜਦੋਂ ਕਿਸੇ ਮਿੱਤਰ ਨੂੰ ਕੋਈ ਮਾਨ ਸਨਮਾਨ ਮਿਲਦਾ ਹੈ ਨਾ, ਜਿਹੜਾ ਅਸਲੀ ਮਿੱਤਰ ਹੁੰਦਾ ਹੈ ਉਹ ਖੁਸ਼ ਹੁੰਦਾ ਹੈ। ਮਿੱਤ ਪੈ ਜਾ, ਪੈ ਜਾ ਦਾ ਮਤਲਬ ਹੁੰਦਾ ਕਿ ਗਲ ਦੇ ਵਿੱਚ ਜਿਵੇਂ ਸਿਰੋਂ ਭਾਵ ਬਖਸ਼ਿਸ਼ ਕਰਦੇ ਹਾਂ ਆਪਾਂ, ਸਤਿਕਾਰ ਦਿੰਦੇ ਕਿਸੇ ਨੂੰ, ਜਦੋਂ ਕਿਸੇ ਨੂੰ ਵਡਿਆਈ ਮਿਲਦੀ ਹੈ ਸਤਸੰਗ ਜੀ। ਸਤਿਗੁਰੂ ਜੀ ਕਹਿੰਦੇ ਜਿਹੜਾ ਅਸਲੀ ਮਿੱਤਰ ਹੁੰਦਾ ਹੈ ਨਾ ਉਹ ਆਪਣੇ ਮਿੱਤਰ ਦੀ ਵਡਿਆਈ ਵੇਖ ਕੇ ਖੁਸ਼ ਹੁੰਦਾ, ਜਿਸ ਮਿੱਤ ਕੀ ਪੈਜ ਭਾਵੈ, ਜਿਸ ਮਿੱਤਰ ਨੂੰ ਆਪਣੇ ਮਿੱਤਰ ਦੀ ਵਡਿਆਈ ਇੱਜ਼ਤ ਚੰਗੀ ਲੱਗਦੀ ਹੈ ਕਿ ਮੇਰੇ ਮਿੱਤਰ ਦਾ ਮਾਨ ਸਨਮਾਨ ਹੋਇਆ ਹੈ, ਇਹਨੂੰ ਸਤਿਕਾਰ ਮਿਲਿਆ ਹੈ, ਉਹ ਆਪਣੇ ਮਿੱਤਰ ਦਾ ਸਤਿਕਾਰ ਵੇਖ ਕੇ ਅਤੇ ਖੁਸ਼ ਹੁੰਦਾ ਹੈ, ਉਹਨੂੰ ਚਾਅ ਚੜ੍ਹਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ। ਇਸ ਕਰਕੇ ਤੁਸੀਂ ਸਾਰੇ ਮੇਰੇ ਭੈਣ ਭਰਾ ਹੋ, ਮੇਰਾ ਪਰਿਵਾਰ ਹੋ, ਤੁਸੀਂ ਇਸ ਗੱਲ ਨੂੰ ਵਿਚਾਰ ਕੇ ਦੇਖੋ। ਅਸੀਂ ਹੁਣ ਆਪਣੇ ਨਿੱਜ ਘਰ ਵਿੱਚ ਚੱਲੇ ਹਾਂ ਅਤੇ ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰਕੇ ਇਹ ਵਡਿਆਈ ਬਖਸ਼ਿਸ਼ ਕਰ ਰਹੇ ਨੇ। ਸੱਚਖੰਡ ਦੇ ਵਿੱਚ ਜਾਂ ਅਸੀਂ ਆਪਣੇ ਨਿੱਜ ਘਰ ਦੇ ਵਿੱਚ ਜਾ ਰਹੇ, ਇਹ ਵਡਿਆਈ ਸਾਨੂੰ ਮਿਲ ਰਹੀ ਹੈ। ਅਤੇ ਫਿਰ ਸਤਿਗੁਰੂ ਜੀ ਨੇ ਇਹ ਵਚਨ ਕਹੇ ਨੇ ਕਿ ਸਤਿਗੁਰ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ। ਅਤੇ ਆਪ ਪ੍ਰਤੱਖ ਜਿਹੜਾ ਆਪਣੇ ਹੁੰਦੇ ਆ, ਇਹ ਜਿਹੜਾ ਰਾਜ ਤਖਤ ਸੀ, ਗੁਰਿਆਈ ਸੀ, ਉਹ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਹੈ। ਅੱਜ ਭਾਦੋ ਮਹੀਨੇ ਦੀ ਪੂਰਨਮਾਸ਼ੀ ਹੈ। ਇਸ ਤਰ੍ਹਾਂ ਆਪਣੇ ਅਖੀਰਲੇ ਸਮੇਂ ਦੀ ਅੰਤਮ ਕਿਰਿਆ ਬਾਰੇ ਵੀ ਸਤਿਗੁਰੂ ਜੀ ਨੇ ਸਮਝਾਇਆ ਕਿ ਸਾਡੇ ਜਾਣ ਤੋਂ ਬਾਅਦ ਕੋਈ ਸੰਸਾਰ ਵਾਲੀ ਜਿਹੜੀ ਅੰਤਮ ਕਿਰਿਆ ਹੈ ਨਾ, ਜਿਵੇਂ ਆਮ ਲੋਕਾਂ ਦੀ ਸੰਸਕਾਰ 'ਤੇ ਤੁਸੀਂ ਕਰਦੇ ਹੋ, ਐਸੀਆਂ ਕਿਰਿਆਵਾਂ ਜਿਹੜੀਆਂ ਉਹ ਸਾਡੀ ਪ੍ਰਥਾਈ ਨਹੀਂ ਕਰਨੀਆਂ। ਗੁਰਬਾਣੀ ਪੜ੍ਹਨੀ ਹੈ, ਕੀਰਤਨ ਕਰਨਾ ਹੈ, ਗੁਰਮੁਖ ਪਿਆਰੀ ਕਥਾ ਵਿਚਾਰ ਕਰਨ, ਸਾਰੀ ਸੰਗਤ ਨੇ ਮਿਲ ਕੇ ਸਤਨਾਮ ਦਾ ਜਾਪ ਕਰਨਾ ਹੈ। ਇਹ ਉਪਦੇਸ਼ ਦੇ ਕੇ ਸਤ ਸੰਗਤ ਜੀ, ਸਤਿਗੁਰੂ ਜੀ ਨੇ ਪੂਰਨਮਾਸ਼ੀ ਵਾਲੇ ਦਿਨ, ਭਾਦੋ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਅੱਜ ਦੇ ਦਿਨ ਭਾਵ ਕੇ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਗਮਨ ਕੀਤਾ ਹੈ। ਸੱਚਖੰਡ ਗਏ ਸਨ, ਜਿਸ ਦੇ ਸੰਬੰਧ ਵਿੱਚ ਅੱਜ ਵੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਬਹੁਤ ਭਾਰੀ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਿੱਖ ਸੰਗਤਾਂ ਇਹਨਾਂ ਸਾਲਾਨਾ ਜੋੜ ਮੇਲਿਆਂ ਦੇ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰਦੀਆਂ ਨੇ। ਸੋ ਆਪ ਸੰਗਤ ਨੇ ਵੀ ਇਸ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਪੁਰਬ ਨੂੰ ਮਨਾਇਆ ਹੈ, ਹਾਜ਼ਰੀ ਭਰੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਨ, ਆਪ ਸੰਗਤ ਦੀ ਹਾਜ਼ਰੀ ਧਰਤੀ ਪ੍ਰਵਾਨ ਕਰਨ। ਸੋ ਆਓ ਚੱਲ ਰਹੀ ਲੜੀਵਾਰ ਗੁਰੂ ਕੇ ਇਤਿਹਾਸ ਦੀ ਕਥਾ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਕਥਾ ਦੇ ਵਿੱਚ ਵੀ ਪ੍ਰਸੰਗ ਸਰਵਣ ਕੀਤਾ ਸੀ। ਜਹਾਂਗੀਰ ਬਾਦਸ਼ਾਹ ਜਦੋਂ ਇਹਦੀਆਂ ਬੇਗਮਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਵਾਪਸ ਆਈਆਂ ਨੇ, ਉਸ ਵੇਲੇ ਇਹ ਵੀ ਆਪਣੀਆਂ ਰਾਣੀਆਂ ਦੇ ਕੋਲ ਆਇਆ, ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਲੱਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਿਲ ਕੇ। ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਕੀਤੀ ਕਿ ਉਹ ਆਪ ਪਰਮੇਸ਼ਰ ਨੇ, ਉਹਨਾਂ ਵਰਗਾ ਸਾਨੂੰ ਅੱਜ ਤੱਕ ਸੰਸਾਰ ਵਿੱਚ ਹੋਰ ਕੋਈ ਨਜ਼ਰ ਨਹੀਂ ਆਇਆ, ਐਸੇ ਉਹ ਦਿਆਲੂ ਅਤੇ ਕਿਰਪਾਲੂ ਹਨ। ਉਹਨਾਂ ਦੀ ਵਡਿਆਈ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਬਤ ਆਪਾਂ ਪੜ੍ਹਿਆ ਨਾ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਮਾ ਤੂਹ ਬਣਾਵੇ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਬਤ ਵੀ ਇਹਨਾਂ ਨੇ ਵਡਿਆਈ ਕਰਦੇ ਕਿਹਾ ਕਿ ਉਹਨਾਂ ਦੀ ਵਡਿਆਈ ਉਹਨਾਂ ਨੂੰ ਹੀ ਬਣਾਉਂਦੀ ਹੈ, ਉਹਨਾਂ ਵਰਗਾ ਨਾ ਕੋਈ ਹੋਇਆ ਅਤੇ ਨਾ ਕੋਈ ਹੋਣਾ ਹੈ। ਜਹਾਂਗੀਰ ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀ ਕਿਉਂਕਿ ਮੈਂ ਉਹਨਾਂ ਦੀ ਸੰਗਤ ਕਰ ਚੁੱਕਿਆ, ਉਹਨਾਂ ਦੇ ਦਰਸ਼ਨ ਕਰ ਚੁੱਕਾ ਹਾਂ, ਉਹਨਾਂ ਦੀ ਰਹਿਮਤ ਦੇ ਨਾਲ ਦਇਆ ਦੇ ਨਾਲ ਹੀ ਮੈਨੂੰ ਇਹ ਨਵਾਂ ਜੀਵਨ ਮਿਲਿਆ ਹੈ। ਇਸ ਤਰ੍ਹਾਂ ਫਿਰ ਬਾਅਦ ਵਿੱਚ ਇਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਅਤੇ ਸਤਿਗੁਰੂ ਜੀ ਨੇ ਫਿਰ ਇਹਨੂੰ ਦੱਸਿਆ ਕਿ ਹੁਣ ਆਪਣਾ ਜਿਹੜਾ ਇੱਥੋਂ ਰਸਤਾ ਹੈ ਨਾ, ਤੂੰ ਤਾਂ ਲਾਹੌਰ ਨੂੰ ਚਲੇ ਜਾਣਾ ਹੈ ਅਤੇ ਅਸੀਂ ਇੱਥੋਂ ਹੁਣ ਅੰਮ੍ਰਿਤਸਰ ਨੂੰ ਚਲੇ ਜਾਣਾ ਹੈ। ਇਹ ਗੁਰੂ ਕੀ ਨਗਰੀ ਹੈ, ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਥਾਨ ਹੈ, ਇੱਥੇ ਤੇਰੇ ਵਡੇਰੇ ਵੀ ਆਏ ਸਨ, ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਰਕੇ, ਅਕਬਰ ਬਾਦਸ਼ਾਹ ਜਦੋਂ ਆਇਆ ਸੀ ਨਾ ਮਹਾਰਾਜ ਜੀ ਦੇ ਕੋਲ, ਇੱਥੇ ਸਤਿਗੁਰੂ ਜੀ ਨੇ, ਕਿਉਂਕਿ ਇਹ ਵਚਨ ਸਨ ਪਹਿਲੇ ਪੰਗਤ ਪਾਤਸ਼ਾਹ ਸੰਗਤ, ਇਹ ਗੁਰੂ ਘਰ ਦਾ ਨਿਯਮ ਸੀ, ਮਰਿਆਦਾ ਸੀ, ਇੱਥੇ ਕੋਈ ਵੀ ਆਵੇ ਪਹਿਲਾਂ ਸਤਿਗੁਰੂ ਜੀ ਕਹਿੰਦੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ, ਉਸ ਤੋਂ ਬਾਅਦ ਸਾਡੇ ਦਰਸ਼ਨ ਕਰਨ ਵਾਸਤੇ ਆਵੇ, ਜੇ ਕੋਈ ਉੱਦਾਂ ਆਵੇਗਾ ਉਹਨੂੰ ਸਾਡੇ ਦਰਸ਼ਨ ਨਹੀਂ ਪ੍ਰਾਪਤ ਹੋਣਗੇ। ਇਸ ਕਰਕੇ ਬਾਦਸ਼ਾਹ ਨੇ ਪੰਗਤ ਵਿੱਚ ਬੈਠ ਕੇ ਜਦੋਂ ਪ੍ਰਸ਼ਾਦਾ ਛਕਿਆ, ਸਤਸੰਗ ਜੀ ਅੱਜ ਦੀ ਸਾਨੂੰ ਦਿੱਕਤ ਹੁੰਦੀ ਹੈ ਥੱਲੇ ਬਹਿੰਦੇ ਹਾਂ ਪੰਗਤ ਵਿੱਚ ਬਹਿੰਦੇ ਹਾਂ, ਪਰ ਬਾਦਸ਼ਾਹ ਨੇ ਜਦੋਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਅਤੇ ਉਹਦੇ ਮੁੱਖ ਤੋਂ ਆਪ ਮੁਹਾਰੇ ਇਹ ਗੱਲ ਨਿਕਲੀ, ਉਹਨੇ ਸੰਗਤ ਵਿੱਚ ਇਹ ਗੱਲ ਕਹੀ ਕਿ ਭਾਵੇਂ ਮੈਂ ਸਮੇਂ ਦਾ ਬਾਦਸ਼ਾਹ ਹਾਂ, ਦਿੱਲੀ ਦੇ ਤਖ਼ਤ 'ਤੇ ਬੈਠਾ ਹਾਂ, 36 ਪ੍ਰਕਾਰ ਦੇ ਭੋਜਨ ਮੈਂ ਖਾਂਦਾ, ਪਰ ਜਿਹੜਾ ਅੱਜ ਗੁਰੂ ਕਾ ਲੰਗਰ ਛਕ ਕੇ ਮੈਨੂੰ ਆਨੰਦ ਆਇਆ, ਉਹ ਮੈਨੂੰ 36 ਪ੍ਰਕਾਰ ਦੇ ਭੋਜਨ ਛਕ ਕੇ ਅੱਜ ਤੱਕ ਕਦੇ ਨਹੀਂ ਆਇਆ। ਜਿਹੜਾ ਰਸ, ਜਿਹੜਾ ਆਨੰਦ ਗੁਰੂ ਕੇ ਲੰਗਰ ਵਿੱਚੋਂ ਮੈਨੂੰ ਮਿਲਿਆ, ਅੰਮ੍ਰਿਤ ਵਰਗਾ ਜਿਹੜਾ ਰਸ ਆਇਆ ਹੈ, ਇਹ ਮੈਂ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਅੱਜ ਤੱਕ ਆਪਣੀ ਜ਼ਿੰਦਗੀ ਵਿੱਚ ਪ੍ਰਾਪਤ ਨਹੀਂ ਕੀਤਾ। ਇਸ ਕਰਕੇ ਦੋ ਗੱਲਾਂ, ਇੱਕ ਤਾਂ ਉਹਨੇ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਿਆ ਅਤੇ ਦੂਸਰਾ ਗੁਰੂ ਦੇ ਲੰਗਰ ਦੀ ਉਹਨੇ ਵਡਿਆਈ ਕੀਤੀ ਖਾ ਕੇ। ਇਹ ਨਹੀਂ ਕਿਹਾ ਕਿ ਜਿਵੇਂ ਅਸੀਂ ਰੋਜ਼ ਖਾਣਾ ਵੀ ਲੰਗਰ ਹੀ ਹੁੰਦਾ ਹੈ, ਗੁਰੂ ਦਾ ਖਾਣੇ ਵੀ ਇੱਥੇ ਆ ਕੇ ਅਤੇ ਨਾਲੇ ਗੁਰੂ ਦੇ ਲੰਗਰ ਨੂੰ ਅਸੀਂ ਨਿੰਦਦੇ ਵੀ ਹਾਂ ਜੀ, ਇੱਥੇ ਲੰਗਰ ਦੇ ਵਿੱਚ ਦਾਲ ਹੀ ਬਣੀ ਹੁੰਦੀ ਹੈ ਜਦੋਂ ਆਓ, ਪਰ ਗੁਰੂ ਕੇ ਲੰਗਰ ਦੀ ਮਰਿਆਦਾ ਹੈ, ਦਾਲ ਜ਼ਰੂਰੀ ਹੈ, ਸਤਸੰਗ ਜੀ ਹੋਰ ਸਬਜ਼ੀਆਂ ਵੀ ਬਣਦੀਆਂ, ਪਰ ਕਈਆਂ ਦਾ ਸੁਭਾਅ ਹੁੰਦਾ ਹੈ ਖਾਣਾ ਵੀ ਹੈ ਅਤੇ ਨਾਲ ਉਸ ਚੀਜ਼ ਨੂੰ ਨਿੰਦਣਾ ਵੀ ਹੈ। ਦੇਖੋ ਇੱਕ ਬਾਦਸ਼ਾਹ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕ ਰਿਹਾ ਅਤੇ ਉਹ ਅੰਮ੍ਰਿਤ ਦੱਸ ਰਿਹਾ ਗੁਰੂ ਦੇ ਲੰਗਰ ਨੂੰ, ਅਤੇ ਅਸੀਂ ਗੁਰੂ ਦੇ ਸਿੱਖ ਹੋ ਕੇ ਵੀ ਗੁਰੂ ਕੇ ਲੰਗਰ 'ਤੇ ਕਿੰਤੂ ਪਰੰਤੂ ਕਰਦੇ ਹਾਂ, ਪਰ ਇਸ ਗੱਲ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ, ਸਿੱਖਣਾ ਚਾਹੀਦਾ। ਜਦੋਂ ਸਤਿਗੁਰੂ ਜੀ ਨੇ ਦੱਸਿਆ ਕਿ ਤੇਰੇ ਵਡੇਰੇ ਆਏ ਨੇ ਗੁਰੂ ਘਰ ਦੇ ਵਿੱਚ, ਗੁਰੂ ਦੇ ਦਰਸ਼ਨ ਕਰਕੇ ਇੰਨਾ ਉਹਨਾਂ ਦੇ ਜੀਵਨ 'ਤੇ ਪ੍ਰਭਾਵ ਪਿਆ ਕਿ ਉਹ ਗੁਰੂ ਘਰ ਨੂੰ ਕੁਝ ਨਗਰਾਂ ਦਾ ਪਟਾ ਜਿਹੜਾ ਸੀ, ਪਰਗਣਾ ਸੀ, ਉਹ ਦੇ ਕੇ ਗਏ। ਅਤੇ ਇਹਨੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਿ ਸਾਡੇ ਵਡੇਰੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਕੇ ਗਏ ਨੇ, ਵਰ ਲੈ ਕੇ ਗਏ ਨੇ, ਅਤੇ ਮੈਂ ਵੀ ਤੁਹਾਡੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਸਥਾਨ 'ਤੇ ਜਾ ਕੇ ਦਰਸ਼ਨ ਕਰਨੇ ਆ, ਗੁਰੂ ਅਸਥਾਨਾਂ ਦੇ ਦਰਸ਼ਨ ਕਰਨੇ ਆ, ਪਤਾ ਨਹੀਂ ਬਾਅਦ ਵਿੱਚ ਸਮਾਂ ਮਿਲੀ ਜਾਂ ਨਾ ਮਿਲੀ, ਹੁਣ ਤਾਂ ਤੁਸੀਂ ਕਿਰਪਾ ਕੀਤੀ ਹੈ, ਤੁਹਾਡੇ ਨਾਲ ਸਮਾਂ ਬਣਿਆ ਅਤੇ ਗੁਰੂ ਧਾਮਾਂ ਦੀ ਮੈਂ ਵੀ ਯਾਤਰਾ ਕਰਾਂਗਾ, ਮੈਂ ਇਸ ਤੋਂ ਬਾਅਦ ਲਾਹੌਰ ਜਾਵਾਂਗਾ। ਇੱਥੋਂ ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਵੇਂ ਇਹਨੂੰ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਨਾਲ ਲੈ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕਰਵਾ ਰਹੇ ਨੇ, ਸੋ ਆਵੇ ਇਸ ਇਤਿਹਾਸ ਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ।
1: ਸ਼੍ਰੀ ਹਰਗੋਬਿੰਦ ਸ਼ਾਹੂ ਲੀ ਗਮਨੇ ਗੋਇੰਦਵਾਲ।
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਸਤਿਸੰਗਤ ਜੀ, ਬਾਦਸ਼ਾਹ ਜਹਾਂਗੀਰ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਵੱਲ

0: ਨਾਲ ਲੈ ਹੋਰ ਬੇਅੰਤ ਸੰਗਤਾਂ ਨੂੰ ਸਤਿਗੁਰੂ ਜੀ ਨੇ ਨਾਲ ਲਿਆ ਹੈ।
1: ਪ੍ਰਥਮ ਬਾਵਲੀ ਜਾਏ ਸਨਾਨੀ,
0: ਪਹਿਲਾਂ ਸਤਿਗੁਰੂ ਜੀ ਬਾਵਲੀ ਸਾਹਿਬ ਵਾਲੇ ਅਸਥਾਨ ਤੇ ਗਏ ਨੇ, ਦਰਸ਼ਨ ਕੀਤੇ ਹਨ, ਇਸ਼ਨਾਨ ਕੀਤਾ ਹੈ।
1: ਕੀਰਤ ਸ੍ਰੀ ਗੁਰੂ ਅਮਰ ਪਖਾਨੀ
0: ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਕੀਰਤੀ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਇਸ ਅਸਥਾਨ ਦਾ ਇਤਿਹਾਸ ਸੁਣਾਇਆ ਹੈ।
1: ਸਭ ਮਿਲ ਭੱਲੇ ਸਾਹਿਬਜ਼ਾਦੇ,
0: ਇੱਧਰ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋ ਅੰਸ਼ ਵੰਸ਼ ਹੈ, ਜਿਹੜੇ ਭੱਲੇ ਨੇ, ਜਿੰਨੇ ਵੀ ਭੱਲਿਆਂ ਦੇ ਸਾਹਿਬਜ਼ਾਦੇ ਹਨ,
1: ਆਏ ਗੁਰ ਹੇਰਨ ਅਹਿਲਾਦੀ।
0: ਸਤਿਸੰਗਤ ਜੀ, ਜਦੋਂ ਇਹਨਾਂ ਸੁਣਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਛੇਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਸਥਾਨ 'ਤੇ ਦਰਸ਼ਨ ਕਰਨ ਵਾਸਤੇ ਆਏ ਹੈ, ਇਹ ਸਾਰੇ ਹੀ ਮਿਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
1: ਸਾਹੂ ਸਹਿਤ ਸ੍ਰੀ ਹਰਗੋਬਿੰਦ,
0: ਅੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਦਸ਼ਾਹ ਦੇ ਸਹਿਤ ਗੁਰੂ ਕੇ ਅਸਥਾਨ ਦੇ ਦਰਸ਼ਨ ਕਰ ਰਹੇ ਹਨ।
1: ਅਰਪਣ ਕੀਨੋ ਦਰਬ ਬੁਲੰਦ,
0: ਇੱਥੇ ਹੁਣ ਬਾਦਸ਼ਾਹ ਨੇ ਸਤਿਸੰਗਤ ਜੀ ਗੁਰੂ ਅਸਥਾਨ ਗੁਰੂ ਘਰ ਨੂੰ ਬੜੀ ਮਾਇਆ ਭੇਟਾ ਕੀਤੀ ਹੈ।
1: ਮਿਰਦਲ ਬਖਾਨ ਅਦਕ ਸਨਮਾਨੀ,
0: ਸਤਿਗੁਰੂ ਜੀ ਨੇ ਮਿੱਠੇ ਬੋਲ ਬੋਲ ਕੇ, ਮਿੱਠੇ ਵਚਨ

0: ਜਾਂ ਭੱਲਿਆਂ ਦੇ ਪਰਿਵਾਰ ਵਿੱਚੋਂ ਅੰਸ਼ ਬੰਸ਼ ਵਿੱਚੋਂ ਜਦੋਂ ਇਹਨਾਂ ਦੀ ਸਾਹਿਬਜ਼ਾਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆ ਕੇ ਮਿਲੇ ਨੇ ਅਤੇ ਸਤਿਗੁਰੂ ਜੀ ਨੇ ਇਹਨਾਂ ਦਾ ਬੜਾ ਮਾਨ ਸਨਮਾਨ ਕੀਤਾ, ਗੁਰੂ ਵੰਸ਼ ਕਰਕੇ ਗੁਰੂ ਕੁਲ ਦੇ ਇਹਨਾਂ ਨੂੰ ਜਾਣ ਕੇ ਇਹਨਾਂ ਨੂੰ ਬਹੁਤਾ ਧੰਨ ਦਿੱਤਾ। ਇੱਥੋਂ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਤੇ ਬਾਦਸ਼ਾਹ ਜਹਾਂਗੀਰ
1: ਨਿਰਦਲ ਬਖਾਨ ਅਦਕ ਸਨਮਾਨੀ
0: ਇਹਨਾਂ ਨੂੰ ਪਿਆਰ ਨਾਲ ਮਿੱਠੀ ਬੋਲ ਬੋਲ ਕੇ ਸਤਿਗੁਰੂ ਜੀ ਨੇ ਇਹਨਾਂ ਦਾ ਸਨਮਾਨ ਕੀਤਾ ਹੈ।
1: ਬਹੁਰ ਚਬਾਰੀ ਦੇਖਣ ਪਿਆਨੀ
0: ਫਿਰ ਸਤਿਗੁਰੂ ਜੀ ਇੱਥੋਂ ਹੁਣ ਬੌਲੀ ਸਾਹਿਬ ਵਾਲੇ ਅਸਥਾਨ ਤੋਂ ਬਾਬਾ ਮੋਹਨ ਜੀ ਦਾ ਅਸਥਾਨ ਜੋ ਚਵਾਰਾ ਸਾਹਿਬ ਹੈ ਉਸ ਦੇ ਦਰਸ਼ਨ ਕਰਨ ਵਾਸਤੇ ਬਾਦਸ਼ਾਹ ਨੂੰ ਨਾਲ ਲੈ ਕੇ ਚੱਲੇ ਹਨ।

0: ਇੱਧਰ ਹੁਣ ਬਾਦਸ਼ਾਹ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਨਾਲ ਜਦੋਂ ਦਰਸ਼ਨ ਕਰਕੇ ਵਾਪਸ ਆਇਆ ਹੈ ਨਾ, ਆਪਣੇ ਅਸਥਾਨ ਨੂੰ ਚੱਲਿਆ ਹੈ। ਬੰਬ ਦਾ ਅਰਥ ਇੱਥੇ ਨਗਾਰੇ ਨੇ, ਬਾਦਸ਼ਾਹ ਆਪਣੀ ਫੌਜ ਨੂੰ ਲੈ ਕੇ ਜਦੋਂ ਚੱਲਿਆ ਤੇ ਇਹਨੇ ਨਗਾਰੇ ਵਜਾਏ ਹਨ।
1: ਸ੍ਰੀ ਹਰਗੋਬਿੰਦ ਮਿਲ ਸਭ ਸਾਥ।
0: ਇੱਧਰ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੀਆਂ ਫੌਜਾਂ ਨੂੰ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ
1: ਬੂਝੇ ਕਹੀ ਚੰਦੂ ਕੀ ਗਾਥ,
0: ਇੱਥੇ ਗੋਇੰਦਵਾਲ ਸਾਹਿਬ ਵਾਲੇ ਅਸਥਾਨ ਤੇ ਰੁਕੇ ਨੇ। ਇੱਥੋਂ ਬਾਦਸ਼ਾਹ ਸਤ ਸੰਗਤ ਜੀ ਤਰਨ ਤਰਨ ਵੱਲ ਨੂੰ ਚੱਲੇ ਆ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ। ਇੱਥੋਂ ਦਰਸ਼ਨ ਕਰਕੇ ਨਾ ਸਤਿਗੁਰੂ ਜੀ ਤੋਂ ਵਧਾਈ ਲਈ ਹੈ ਕਿ ਮਹਾਰਾਜ ਹੁਣ ਮੈਨੂੰ ਇੱਥੋਂ ਥੋੜ੍ਹਾ ਅੱਗੇ ਜਾਣ ਵਾਸਤੇ ਆ ਗਿਆ ਦਿਓ। ਅਤੇ ਸਤਿਗੁਰੂ ਜੀ ਕਹਿੰਦੇ ਅਸੀਂ ਕੁਝ ਸਮਾਜ ਹੀ ਰੁਕਣਾ, ਅਸੀਂ ਵੀ ਤੇਰੇ ਪਿੱਛੇ ਆਉਂਦੇ ਹਾਂ। ਸਤਿਗੁਰੂ ਜੀ ਦੀ ਆਗਿਆ ਲੈ ਕੇ ਜਦੋਂ ਇਹ ਗਿਆ, ਇਹਨੇ ਨਗਾਰੇ ਵਜਾਏ ਨੇ, ਫੌਜਾਂ ਚੱਲੀਆਂ ਨੇ। ਇੱਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਭੱਲਿਆਂ ਦੇ ਅੰਸ਼ ਵੰਸ਼ ਦੇ ਸਾਰੇ ਜਿਹੜੇ ਸਾਹਿਬਜ਼ਾਦੇ ਨੇ ਜਾਂ ਹੋਰ ਸਿੱਖ ਸੰਗਤਾਂ ਇੱਥੋਂ ਆਣ ਕੇ ਮਿਲੀਆਂ ਨੇ, ਉਹਨਾਂ ਨੇ ਚੰਦੂ ਦੇ ਬਾਬਤ ਪੁੱਛਿਆ। ਸਤਿਗੁਰੂ ਜੀ ਨੇ ਕਿਹਾ ਮਹਾਰਾਜ ਜਿਹੜਾ ਦੁਸ਼ਟ ਚੰਦੂ ਸੀ ਜਿਹਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਹੈ,
1: ਜਥਾ ਜੋਗ ਕਰ ਸਭ ਹਰਖਾਈ,
0: ਉਹਨਾਂ ਦੇ ਬਾਰੇ ਸਤਿਗੁਰੂ ਜੀ ਨੇ ਦੱਸਿਆ ਕਿ ਉਸ ਦੁਸ਼ਟ ਨੂੰ ਅਸੀਂ ਫੜ ਲਿਆ ਹੈ ਅਤੇ ਉਹਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਉੱਥੇ ਵੀ ਦਿੱਤੀ ਅਤੇ ਦੇ ਰਹੇ ਹਾਂ, ਅਜੇ ਉਹ ਸਾਡੇ ਨਾਲ ਹੀ ਹੈ, ਉਹਨੂੰ ਸਜ਼ਾ ਗੁਰੂ ਕੀ ਸਿੱਖ ਦੇ ਰਹੇ ਨੇ। ਇਹ ਸੁਣ ਕੇ ਸਾਧ ਸੰਗਤ ਜੀ ਸਾਰਿਆਂ ਦੇ ਮਨ ਵਿੱਚ ਬੜੀ ਖੁਸ਼ੀ ਹੋਈ ਹੈ।
1: ਸ੍ਰੀ ਗੁਰੂ ਅਮਰ ਅੰਸ਼ ਸਮੁਦਾਇ,
0: ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੂਹ ਜਿਹੜੇ ਅੰਸ਼ ਵੰਸ਼ ਸੀ,
1: ਸਭ ਤੇ ਲੀ ਆਇਸ ਗੁਰ ਚਲੀ,
0: ਸਾਰਿਆਂ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਗਿਆ ਲਈ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਵੱਡੇ ਗੁਰੂ ਨੇ ਨਾ, ਅਤੇ ਉਹਨਾਂ ਦਾ ਪਰਿਵਾਰ ਜਿਹੜਾ ਉਹ ਵੱਡੇ ਅਸਥਾਨ 'ਤੇ ਹੈ, ਇਸ ਕਰਕੇ ਉਹਨਾਂ ਦੇ ਆਏ ਹੋਏ ਪਰਿਵਾਰਾਂ ਦਾ ਸਤਿਕਾਰ ਕੀਤਾ ਹੈ, ਉਹਨਾਂ ਕੋਲੋਂ ਆਗਿਆ ਲਈ ਹੈ। ਇੱਥੋਂ ਹੁਣ ਅੱਗੇ ਤਰਨ ਤਾਰਨ ਵਾਲੇ ਰਸਤੇ 'ਤੇ ਚੱਲੇ ਹਨ।
1: ਪੰਥ ਤਰਨ ਤਾਰਨ ਕੇ ਭਲੇ,
0: ਜੋ ਤਰਨ ਤਾਰਨ ਸਾਹਿਬ ਜੀ ਦਾ ਰਸਤਾ

0: ਇਲਾਕੇ ਵਿੱਚ ਪਹੁੰਚ ਕੇ ਇੱਥੇ ਇਸ ਅਸਥਾਨ ਤੇ ਪਹੁੰਚ ਕੇ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਹੈ।
1: ਪਿਤ ਸਥਾਨ ਕਰ ਬੰਧਨ ਮਹਾ,
0: ਪਿਤਾ ਸਤਿਗੁਰੂ ਜੀ ਦਾ ਸਥਾਨ ਜਾਣ ਕੇ ਇੱਥੇ ਹੁਣ ਆ ਕੇ ਦਰਸ਼ਨ ਕੀਤੇ ਨੇ, ਕਿਉਂ ਜਦੋਂ ਤਰਨ ਤਾਰਨ ਸਾਹਿਬ ਵਿਖੇ ਆਏ ਨੇ ਨਾ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਬਣਾਇਆ ਹੋਇਆ ਸਰੋਵਰ, ਪਹਿਲਾਂ ਉਹਦੇ ਵਿੱਚ ਇਸ਼ਨਾਨ ਕੀਤਾ, ਫਿਰ ਦਰਬਾਰ ਸਾਹਿਬ ਵਿਖੇ ਆਣ ਕੇ ਦਰਸ਼ਨ ਕਰਕੇ ਨਮਸਕਾਰ ਕੀਤੀ ਹੈ।
1: ਸ਼ਾਹੂਆਨ ਧਨ ਭੇਟ ਚੜਾਈ,
0: ਇੱਥੇ ਵੀ ਬਾਦਸ਼ਾਹ ਸਤਿਗੁਰੂ ਜੀ ਦੇ ਨਾਲ ਆਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕੀਤੇ ਨੇ। ਇੱਥੇ ਵੀ ਗੁਰੂ ਘਰ ਨੂੰ ਇਸ ਨੇ ਬੜੀ ਭੇਟਾ ਚੜਾਈ ਹੈ, ਭੇਟਾ ਅਰਪਣ ਕੀਤੇ ਹੈ।
1: ਬਸੇ ਨਿਸ਼ਾ ਵਿਸਰਾਮ ਸੁਪਾਈ,
0: ਇੱਥੇ ਰਾਤ ਦੇ ਸਮੇਂ ਸਤਿਗੁਰੂ ਜੀ ਨੇ ਡੇਰਾ ਕੀਤਾ, ਇੱਥੇ ਰਹਿ ਕੇ ਵਿਸ਼ਰਾਮ ਕੀਤਾ ਹੈ।
1: ਭਈ ਪ੍ਰਾਤ ਕਰਕੇ ਇਸ਼ਨਾਨ,
0: ਜਦੋਂ ਸਵੇਰ ਹੋਈ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਹੈ।
1: ਕਰੀ ਪ੍ਰਣਾਮ ਗੁਰੂ ਪਿਤ ਥਾਨ,
0: ਪਿਤਾ ਸਤਿਗੁਰੂ ਜੀ ਦੇ ਅਸਥਾਨ ਤਰਨ ਤਾਰਨ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਸਤਿਗੁਰੂ ਜੀ ਨੇ ਦਰਸ਼ਨ ਕੀਤੇ, ਨਮਸਕਾਰ ਕੀਤੇ ਹੈ।
1: ਮੇਰਾ ਕੂਚ ਸ਼ਾਹੂ ਜੁੱਤ ਭਇਓ,
0: ਬਾਦਸ਼ਾਹ ਦੀ ਸਹਿਤ ਹੁਣ ਸਤਿਗੁਰੂ ਜੀ ਨੇ ਇੱਥੋਂ ਆਪਣੇ ਡੇਰੇ ਦਾ ਕੂਚ ਕੀਤਾ ਹੈ, ਆਪਣੀਆਂ ਫੌਜਾਂ ਸਮੇਤ ਬਾਦਸ਼ਾਹ ਨੂੰ ਨਾਲ ਲੈ ਕੇ ਇੱਥੋਂ ਹੁਣ ਅੰਮ੍ਰਿਤਸਰ ਦੇ ਰਸਤੇ

0: ਅੰਮ੍ਰਿਤਸਰ ਜਾਣ ਦੇ ਨਾਲ ਕਿਸੇ ਨੂੰ ਦੁੱਖ ਨਾ ਹੋਵੇ ਅਤੇ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਉਹਦੀ ਉਲੰਘਣਾ ਨਾ ਹੋਵੇ। ਦੋ ਚੀਜ਼ਾਂ ਨੇ, ਇੱਕ ਗੁਰੂ ਘਰ ਦੀ ਜਿਹੜੀ ਮਰਿਆਦਾ ਉਸ ਦੀ ਵੀ ਕੋਈ ਅਵਗਿਆ ਨਾ ਹੋ ਜਾਵੇ ਅਤੇ ਮੇਰੇ ਉੱਥੇ ਜਾਣ ਦੇ ਨਾਲ ਕਿਸੇ ਨੂੰ ਦੁੱਖ ਨਾ ਆਵੇ, ਕਿਉਂਕਿ ਮੇਰੇ ਕੋਲ ਫੌਜਾਂ ਨੇ, ਹਾਥੀ ਘੋੜੇ ਨੇ, ਬਹੁਤ ਲੋਕ ਵੀ ਮੇਰੇ ਨਾਲ ਨੇ। ਜਦੋਂ ਮੈਂ ਇੰਨੀ ਭੀੜ ਲੈ ਕੇ ਗੁਰੂ ਅਸਥਾਨ 'ਤੇ ਗਿਆ ਤਾਂ ਹੋ ਸਕਦਾ ਕਿਸੇ ਨੂੰ ਕੋਈ ਦੁੱਖ ਪਹੁੰਚੇ। ਇਸ ਕਰਕੇ ਇਹ ਮਨ ਵਿੱਚ ਸੋਚਦਾ ਕਿ ਮੈਂ ਨਹੀਂ ਚਾਹੁੰਦਾ ਮੇਰੇ ਉੱਥੇ ਜਾਣ ਦੇ ਨਾਲ ਕਿਸੇ ਨੂੰ ਦੁੱਖ ਹੋਵੇ।
1: ਜਹੋ ਵਜ਼ੀਰ ਖਾਂ ਗੁਰਪਾਸ।
0: ਇਸ ਵਾਸਤੇ ਗੁਰੂ ਕੇ ਪਿਆਰੇ ਸਿੱਖ ਵਜ਼ੀਰ ਖਾਂ ਨੂੰ ਇਹਨੇ ਬੇਨਤੀ ਕੀਤੀ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾਣਾ ਕਰੋ।
1: ਡੇਰਾ ਪੁਰਤੇ ਦੂਰੇ ਬਾਸ।
0: ਸਤਿਗੁਰੂ ਜੀ ਨੂੰ ਇਹ ਬੇਨਤੀ ਕਰੋ ਕਿ ਮੈਂ ਆਪਣਾ ਜਿਹੜਾ ਡੇਰਾ ਹੈ ਨਾ ਇਹ ਗੁਰੂ ਕੇ

0: ਅੱਗੇ ਲੰਘ ਚੁੱਕੇ ਨੇ, ਤੂੰ ਅੱਗੇ ਜਾ ਕੇ ਉਹਨਾਂ ਨੂੰ ਦੇਖਣਾ ਕਰ।
1: ਤਿਤ
0: ਹੀ ਗਮਨਾ ਕਰਤ ਅਖੀਰ, ਅਸੀਂ ਵੀ ਇੱਧਰ ਨੂੰ ਹੀ, ਪਾਤਸ਼ਾਹ ਕਹਿੰਦਾ ਮੈਂ ਵੀ ਇਸ ਪਾਸੇ ਨੂੰ ਹੀ ਸ਼ਿਕਾਰ ਕੀੜਦਾ ਹੋਇਆ ਆ ਰਿਹਾ ਹਾਂ।
1: ਡੇਰਾ ਹਮਰੋ ਤਹਾਂ ਕਰਵਾਈ,
0: ਜਾ ਕੇ ਸਤਿਗੁਰੂ ਜੀ ਨੂੰ ਬੇਨਤੀ ਕਰੋ ਕਿ ਸਾਡਾ ਉਸ ਅਸਥਾਨ ਤੇ ਡੇਰਾ ਕਰਵਾਇਆ ਜਾਵੇ।
1: ਆਪਣੀ ਸੈਨਾ ਨਿਕਟ ਟਿਕਾਈ,
0: ਜਿੱਥੇ ਤੁਸੀਂ ਆਪਣੀ ਸੈਨਾ ਨੂੰ ਫੌਜ ਨੂੰ ਟਿਕਾਇਆ ਨਾ, ਜਿੱਥੇ ਤੁਹਾਡੀ ਸੈਨਾ ਰੁਕੇਗੀ, ਫੌਜ ਰੁਕੇਗੀ, ਉਸ ਫੌਜ ਦੇ ਨੇੜੇ ਹੀ ਮੇਰਾ ਵੀ ਜਿਹੜਾ ਡੇਰਾ ਹੈ, ਮੇਰੀ ਫੌਜ ਦਾ ਜਿਹੜਾ ਡੇਰਾ ਹੈ, ਉਹ ਤੁਸੀਂ ਕਰਵਾਉਣਾ ਕਰਿਓ।
1: ਬਹੁਰ ਸਦਨ ਕੋ ਆਪ ਸਿਧਾਰੋ,
0: ਉਸ ਤੋਂ ਬਾਅਦ ਮਹਾਰਾਜ ਤੁਸੀਂ ਆਪਣੇ ਮਹਿਲਾਂ ਨੂੰ, ਆਪਣੇ ਘਰ ਨੂੰ ਜਾਣਾ ਕਰਿਓ।
1: ਹੋਰ ਬਣੀ ਆਗਮਨ ਹਮਾਰੋ,
0: ਹੋਰ ਬਣੇ ਆਗਮਨ ਹਮਾਰੋ, ਅਤੇ ਸਵੇਰ ਸਮੇਂ ਫਿਰ ਜਿਹੜਾ ਗੁਰੂ ਕੀ ਅਸਥਾਨ ਨੇ, ਉਹਨਾਂ ਅਸਥਾਨਾਂ 'ਤੇ ਮੇਰਾ ਆਗਮਨ ਹੋਵੇਗਾ।
1: ਸੰਤ ਸ਼ਾਹੂ ਕੇ ਤੂਰਨ ਪਿਆਨਾ,
0: ਵਜ਼ੀਰ ਖਾਂ ਬਾਦਸ਼ਾਹ ਦੀ ਗੱਲ ਸੁਣ ਕੇ ਛੇਤੀ ਨਾਲ ਇੱਥੋਂ ਚੱਲਿਆ ਹੈ।
1: ਸ੍ਰੀ ਗੁਰੂ ਸੋ ਸਭ ਜਾਏ ਬਖਾਨਾ,
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ

0: ਪ੍ਰਸੰਨਤਾ ਚਾਹੁੰਦਾ ਕਿ ਤੁਹਾਡੇ ਹਿਰਦੇ ਦੀ ਖੁਸ਼ੀ ਮੈਨੂੰ ਪ੍ਰਾਪਤ ਹੋਵੇ। ਇਸ ਵਾਸਤੇ ਮਹਾਰਾਜ ਉਹ ਨਗਰ ਤੋਂ ਬਾਹਰ ਦੂਰ ਆਪਣਾ ਡੇਰਾ ਲਾਉਣਾ ਚਾਹੁੰਦਾ ਹੈ।
1: ਸੁਣੋ ਸ੍ਰੀ ਹਰਗੋਬਿੰਦ ਬਖਾਨੀ।
0: ਵਜ਼ੀਰ ਖਾਨ ਦੀ ਗੱਲ ਸੁਣ ਕੇ ਸਾਧ ਸੰਗਤ ਜੀ, ਵਜ਼ੀਰ ਖਾਨ ਦੀ ਗੱਲ ਸੁਣ ਕੇ ਗੁਰੂ ਹਰਗੋਬਿੰਦ ਜੀ ਨੇ ਇਹ ਵਚਨ ਕੀਤੇ ਹਨ।
1: ਅੱਛੀ ਬਾਤ ਕਰੀ ਹਮ ਮਾਨੀ।
0: ਸਤਿਗੁਰੂ ਜੀ ਕਹਿੰਦੇ ਬਾਦਸ਼ਾਹ ਨੇ ਬਹੁਤ ਚੰਗੀ ਗੱਲ ਕਹੀ ਹੈ ਤੇ ਅਸੀਂ ਮੰਨ ਲਈ ਹੈ। ਸਾਨੂੰ ਇਹ ਜਿਹੜੀ ਗੱਲ ਹੈ ਨਾ ਬਹੁਤ ਚੰਗੀ ਲੱਗੀ ਹੈ।
1: ਦੋਏ ਕੋਸ਼ ਗੁਮਟਾਲੇ ਦਿਸ਼ਕੋ।
0: ਸਤਿਗੁਰੂ ਜੀ ਕਹਿੰਦੇ ਬਾਦਸ਼ਾਹ ਨੂੰ ਜਾ ਕੇ ਕਹਿ ਦਿਓ ਕਿ ਇਸ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਨਗਰੀ ਤੋਂ ਦੋ ਕੋ ਗੁਮਟਾਲੇ ਵਾਲੇ ਪਾਸੇ
1: ਕਰੋ ਨਿਵਾਸ ਹਰਖ ਜਿਸ ਕਿਸ ਕੋ,
0: ਤੇ ਕੋਈ ਵੀ ਜਗ੍ਹਾ ਵੇਖ ਕੇ ਨਾ ਖੁਸ਼ੀ ਦੇ ਨਾਲ ਤੁਸੀਂ ਉੱਥੇ ਆਪਣਾ ਨਿਵਾਸ ਕਰ ਲਓ, ਡੇਰਾ ਕਰ ਲਓ।
1: ਸੁਣ ਕਰ ਗਮਨਿਓ ਜਾਏ ਬਤਾਈ।
0: ਵਜ਼ੀਰ ਖਾਂ ਗੁਰੂ ਕੇ ਵਚਨ ਸੁਣ ਕੇ ਬਾਦਸ਼ਾਹ ਜਹਾਂਗੀਰ ਕੋਲ ਗਿਆ ਹੈ ਤੇ ਉਹਨੂੰ ਜਾ ਕੇ ਸਤਿਗੁਰੂ ਜੀ ਦੇ ਵਚਨ ਸੁਣਾਏ ਹਨ।
1: ਤੁਮਰੀ ਕਹੀ ਗੁਰੂ ਮਨ ਭਾਈ।
0: ਕਹਿਣ ਲੱਗਾ ਬਾਦਸ਼ਾਹ ਤੁਹਾਡੇ ਕਹੇ ਹੋਏ ਵਚਨ ਗੁਰੂ ਨੂੰ ਬੜੇ ਭਾਏ ਨੇ, ਗੁਰੂ ਦੇ ਮਨ ਨੂੰ

0: ਜਿਹੜੀ ਅਸਵਾਰੀ ਹੈ ਸਤ ਸੰਗਤ ਜੀ ਅੱਗੇ ਚਲੀ ਜਾ ਰਹੀ ਹੈ,
1: ਕਰਿਓ ਸਿਵਰ ਬਰ ਧਰਾ ਨਿਹਾਰੀ,
0: ਜਿੱਥੇ ਸਤਿਗੁਰੂ ਜੀ ਨੇ ਜਿਵੇਂ ਵਚਨ ਕੀਤੇ ਨੇ ਉਹਨਾਂ ਵਚਨਾਂ ਮੁਤਾਬਕ ਬਾਦਸ਼ਾਹ ਨੇ ਉਸ ਅਸਥਾਨ ਤੇ ਜਾ ਕੇ ਡੇਰਾ ਕੀਤਾ ਹੈ।
1: ਆਣ ਲੱਗੇ ਤੰਬੂ ਸਮੁਦਾਏ,
0: ਉਸ ਜਗ੍ਹਾ ਨੂੰ ਵੇਖ ਕੇ ਜਦੋਂ ਬਾਦਸ਼ਾਹ ਨੇ ਉੱਥੇ ਉਤਾਰਾ ਕੀਤਾ ਹੈ, ਉੱਥੇ ਹੁਣ ਸਾਰਿਆਂ ਨੇ ਆਣ ਕੇ ਫੌਜਾਂ ਨੇ ਵੀ ਆਪਣਾ ਇਹਨੇ ਰਹਿਣ ਵਾਸਤੇ ਤੰਬੂ ਆਦਿ ਕਲਾਏ ਹਨ।
1: ਗਜ ਬਾਜੀ ਸਭ ਉੱਤਰ ਟਿਕਾਏ,
0: ਇੱਥੇ ਡੇਰਾ ਲਾ ਕੇ ਆਪਣੇ ਹਾਥੀ ਘੋੜੇ ਸਾਰੇ ਬੰਨ ਦਿੱਤੇ ਹਨ।
1: ਕਹਿਓ ਵਜ਼ੀਰ ਖਾਨ ਕੋ ਸ਼ਾਹੂ,
0: ਕਹਿਓ ਵਜ਼ੀਰ ਖਾਨ ਕੋ ਸ਼ਾਹ।

0: ਪੀਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਤੁਸੀਂ ਜਾਣਾ ਕਰੋ।
1: ਕਸ਼ਕ ਦਾਸ ਲੀ ਕਰ ਸੰਗ ਜਾਵੈ,
0: ਕਸ਼ਕ ਦਾਸ ਲੀ ਕਰ ਸੰਗ ਜਾਵੈ। ਇਹ ਕੁਝ ਕੁ ਜਿਹੜੇ ਸੇਵਕ ਨੇ ਨਾ, ਉਹਨਾਂ ਨੂੰ ਮੈਂ ਨਾਲ ਲੈ ਕੇ ਜਾਂ ਤੂੰ ਆਪਣੇ ਨਾਲ ਲੈ ਕੇ ਜਾਣਾ ਕਰ।
1: ਸਦਨ ਆਪਣੀ ਸਭ ਸੁਖ ਪਾਵੈ,
0: ਸਦਨ ਆਪਣੀ ਸਭ ਸੁਖ ਪਾਵੈ। ਕਿ ਕੁਝ ਕੁ ਦਾਸ ਜਿਹੜੇ ਨੇ ਉਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਆਪਣੇ ਘਰ ਵਿੱਚ ਜਾਣ ਅਤੇ ਆਪਣੇ ਘਰ ਵਿੱਚ ਜਾ ਕੇ ਸਾਰੇ ਸੁੱਖ ਪ੍ਰਾਪਤ ਕਰਨ।
1: ਭਈ ਪਰਾਤ ਮੈਂ ਦਰਸ਼ਨ ਕਰੋ,
0: ਜਿਸ ਵੇਲੇ ਸਵੇਰ ਹੋਵੇਗੀ ਉਸ ਵੇਲੇ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਾਂਗਾ।
1: ਇਸ ਪ੍ਰਕਾਰ ਆਪਣੋ ਮਤ ਧਰੋ,
0: ਇਸ ਪ੍ਰਕਾਰ ਆਪਣੋ ਮਤ ਧਰੋ। ਤੇ ਇਸ ਤਰ੍ਹਾਂ ਮੈਂ ਆਪਣਾ ਜਿਹੜਾ ਪੱਖ ਹੈ ਜਾਂ ਆਪਣੀ ਜਿਹੜੀ ਸਲਾਹ ਹੈ ਵਿਚਾਰ ਹੈ ਨਾ, ਉਹ ਮੇਰੇ ਮਨ ਦੀ ਹੈ।
1: ਤੂੰ ਵੀ ਕਰੋ ਸੰਗ ਗੁਰ ਪਿਆਨਾ,
0: ਤੂੰ ਵੀ ਕਰੋ ਸੰਗ ਗੁਰ ਪਿਆਨਾ। ਤੇ ਤੁਸੀਂ ਵੀ ਵਜ਼ੀਰ ਖਾਂ ਨੂੰ ਕਹਿੰਦਾ ਕਿ ਗੁਰੂ ਮਹਾਰਾਜ

0: ਸਥਾਨ ਤੇ ਕਿਰਪਾਲੂ ਸਤਿਗੁਰੁ ਜੀ ਟਿਕੇ ਹਨ ਉੱਥੇ ਪਹੁੰਚਿਆ ਹੈ।
1: ਕਹੀ ਸ਼ਾਹੂ ਕੀ ਸਗਲ ਸੁਣਾਈ।
0: ਬਾਦਸ਼ਾਹ ਦੀਆਂ ਕਈਆਂ ਹੋਈਆਂ ਗੱਲਾਂ ਜਾ ਕੇ ਸਤਿਗੁਰੂ ਜੀ ਨੂੰ ਵਜ਼ੀਰ ਖਾਨ ਨੇ ਸੁਣਾਈਆਂ ਹਨ।
1: ਆਪਣੇ ਸਦਨ ਬਰਾਜੋ ਜਾਈ।
0: ਮਹਾਰਾਜ ਹੁਣ ਤੁਸੀਂ ਆਪਣੇ ਘਰ ਵਿੱਚ ਜਾ ਕੇ ਬਿਰਾਜਮਾਨ ਹੋਣਾ ਕਰੋ।
1: ਪੰਚ ਸਿੱਖ ਭਾਈ ਬਿਰਧ ਸੰਗ,
0: ਭਾਈ ਬੁੱਢਾ ਜੀ ਇਤਿਆਦਿਕ, ਇਹਨਾਂ ਦੇ ਨਾਲ ਹੋਰ ਜਿਹੜੇ ਪੰਜ ਗੁਰਸਿੱਖ ਹਨ।
1: ਗੁਰੂ ਅਰੂਢੇ ਚਪਲ ਤੁਰੰਗ,
0: ਸਤਸੰਗ ਜੀ ਬਾਬਾ ਬੁੱਢਾ ਜੀ ਅਤੇ ਹੋਰ ਪੰਜ ਗੁਰਸਿੱਖ ਨਾਲ ਲਏ ਨੇ ਅਤੇ ਘੋੜੇ ਦੇ ਉੱਪਰ ਸਵਾਰ ਹੋਏ ਹਨ।
1: ਪੰਥ ਸੁਧਾਸਰ ਕੀ ਤਬ ਚਾਲੀ,
0: ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਅੰਮ੍ਰਿਤਸਰ ਦੇ ਰਸਤੇ ਤੇ ਚੱਲ ਪਏ ਹਨ।
1: ਆਮ ਜੀਰ ਆਏ ਸੁਭਾ ਨਾਲੀ,
0: ਵਜ਼ੀਰ ਖਾਂ ਨੇ

0: ਪਿਆਰੀ
1: ਤੇ ਜਾ ਕੇ ਤੁਸੀਂ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਨਾ ਕਰੋ
0: ਸਭ ਅਧਿਕ ਗੁਰੂ ਪੁਰ ਮਾਹੀ
1: ਸਤਸੰਗ ਜੀ ਭਾਈ ਜੇਠਾ ਜੀ ਜਦੋਂ ਗੁਰੂ ਕੀ ਪਵਿੱਤਰ ਨਗਰੀ ਵਿੱਚ ਆਏ ਨੇ ਜਦੋਂ ਦੱਸਿਆ ਹੈ ਨਾ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚ ਚੁੱਕੇ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਅਤੇ ਉਹਨਾਂ ਦਾ ਹੁਕਮ ਹੈ ਕਿ ਕੜਾ ਪ੍ਰਸ਼ਾਦੀ ਦੀ ਤਿਆਰ ਕੀਤੀ ਜਾਵੇ ਇਹ ਵਚਨ ਸੁਣ ਕੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਗੁਰੂ ਕੀ ਨਗਰੀ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ
0: ਹਰਕਤ ਮਾਤ ਪਾਸ ਚੱਲ ਜਾਹੀ
1: ਹਰਕਤ ਮਾਤ ਪਾਸ ਚੱਲ ਜਾਹੀ ਬੜੀ ਖੁਸ਼ੀ ਦੇ ਨਾਲ

0: ਵਸਤਰ ਨਵੇਂ ਸ਼ਸਤਰ ਜਿਹੜੇ ਨੇ ਉਹ ਧਾਰਨ ਕੀਤੇ ਹਨ।
1: ਪੰਚਾਮ੍ਰਿਤ ਕੀਨ
0: ਆਪਣੇ ਕੋਲੋਂ ਕੜਾ ਪ੍ਰਸ਼ਾਦੀ ਦੀ ਕਰਵਾਈ ਹੈ।
1: ਕਿਨ ਫੂਲਨ ਕੀ ਮਾਲਾ
0: ਤੇ ਕਈ ਜਿਹੜੇ ਗੁਰੂ ਕੇ ਪਿਆਰੇ ਗੁਰਸਿੱਖ ਨੇ ਉਹਨਾਂ ਨੂੰ ਫੁੱਲਾਂ ਦੀਆਂ ਮਾਲਾਂ ਗੁੰਦੀਆਂ ਹਨ।
1: ਤੁਖਾਏ ਸੁਗੰਧ ਵਿਸਾਲਾ
0: ਤੇ ਬਹੁਤ ਜ਼ਿਆਦਾ ਸੁਗੰਧੀਆਂ ਦਾ ਛਿੜਕਾ ਕੀਤਾ ਗਿਆ, ਧੂਹ ਤਿਖਾਏ ਗਏ ਹਨ।
1: ਨਗਰੀ ਗਰੀ ਮਾਰਜਨ ਕਰੀ
0: ਸਤਸੰਗ ਜੀ, ਨਗਰ ਗਲੀਆਂ ਸਾਰੀਆਂ ਸਫਾਈ ਕੀਤੀ ਹੈ, ਸਾਫ ਕੀਤੀਆਂ ਹੋਈਆਂ ਹਨ।
1: ਕਰ ਛਿੜਕਾਵ ਧੋਰ ਪਰ ਹਰੀ
0: ਜਲ ਦਾ ਛਿੜਕਾ ਕਰਕੇ ਮਿੱਟੀ ਘਟਾ ਬਿਠਾਇਆ ਹੈ।
1: ਨੌਬਤ ਬਾਜੇ ਗੁਰੂ ਕੇ ਪੌਰ
0: ਗੁਰੂ ਦੇ ਘਰ ਦੇ ਦਰਵਾਜ਼ੇ ਅੱਗੇ ਨੌਬਤਾਂ ਵੱਜ ਰਹੀਆਂ ਨੇ, ਸ਼ਹਿਨਾਈਆਂ ਵੱਜ ਰਹੀਆਂ ਹਨ।
1: ਪੁਰ ਪਰ ਵਸਹੇ ਸੋਢੀ ਸਿਰ ਮੋਰ
0: ਇਸ ਤਰ੍ਹਾਂ ਸੋਢੀਆਂ ਦੇ ਸ਼੍ਰੋਮਣੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋ ਕੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਵੇਸ਼ ਕੀਤਾ ਹੈ।
1: ਕਹਿ ਚਾਵ ਧਾਰ ਕਰੇ ਪ੍ਰਤੀਖਣ
0: ਇੱਥੇ ਹੁਣ ਮਾਤਾ ਗੰਗਾ ਜੀ ਬੜਾ ਚਾਅ ਧਾਰਨ ਕਰਕੇ ਉਡੀਕ ਕਰ ਰਹੇ ਨੇ, ਜਾਂ ਗੁਰੂ ਕੇ ਸਿੱਖ ਸੰਗਤਾਂ ਗੁਰੂ ਕੇ ਦਰਸ਼ਨਾਂ ਵਾਸਤੇ ਬੜੇ ਚਾਅ ਨਾਲ ਉਡੀਕ ਰਹੇ ਹਨ।
1: ਭਿਖੇ ਸ਼ੀਗਰ ਹੀ ਸੁਖ ਲੈ ਖਿਨ
0: ਭਿਖੇ
1: ਸ਼ੀਗਰ ਹੀ ਸੁਖ ਲੈ

0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਘੋੜੀ ਤੇ ਅਸਵਾਰ ਹੋ ਕੇ ਆਏ ਹਨ।
1: ਮੁੜ ਕੇ ਚਿੰਨ ਦ੍ਰਿਸ਼ਟ ਜਪ ਪਾਈ।
0: ਸਤਸੰਗ ਜੀ, ਜਦੋਂ ਨਗਰ ਦੀਆਂ ਨਿਸ਼ਾਨੀਆਂ ਸਤਿਗੁਰੁ ਜੀ ਨੇ ਦੇਖੀਆਂ ਹਨ
1: ਤੇ ਉੱਤਰ ਚਰਨ ਸੋ ਚਾਲੀ,
0: ਉਸ ਵੇਲੇ ਸਤਸੰਗ ਜੀ ਇਹਨਾਂ ਸਤਿਕਾਰ ਕੀਤਾ ਗੁਰੂ ਕੀ ਨਗਰੀ ਦਾ। ਸਤਿਗੁਰੁ ਜੀ ਘੋੜੇ ਤੋਂ ਉਤਰੇ ਨੇ, ਜਦੋਂ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਹੋ ਗਏ ਨਾ, ਵੀ ਇੱਥੋਂ ਹੁਣ ਅੰਮ੍ਰਿਤਸਰ ਸ਼ੁਰੂ ਹੋ ਗਿਆ, ਗੁਰੂ ਕੀ ਪਵਿੱਤਰ ਨਗਰੀ ਸ਼ੁਰੂ ਹੋ ਗਈ ਹੈ, ਤੇ ਉੱਥੋਂ ਘੋੜਾ ਛੱਡ ਦਿੱਤਾ ਤੇ ਚਰਣੀ ਚੱਲ ਨੰਗੀ ਚਰਣੀ ਚੱਲ ਪਏ ਹਨ।
1: ਵਡਨ ਗੁਰੂ ਹਿਤ ਅਦਬ ਵਿਸਾਲੀ,
0: ਵੱਡੇ ਗੁਰੂ ਦਾ ਅਸਥਾਨ ਜਾਂ ਵਸਾਇਆ ਹੋਇਆ, ਵਰੂ ਸਾਇਆ ਹੋਇਆ ਨਗਰ ਕਰਕੇ ਬਹੁਤ ਸਤਿਕਾਰ ਕੀਤਾ ਹੈ।
1: ਨਾਮ ਜੀਰ ਜਬ ਗੁਰ ਦਿਸ ਹੀਰਾ,
0: ਵਜ਼ੀਰ ਖਾਨ ਨੇ ਜਦੋਂ ਸਤਿਗੁਰੂ ਜੀ ਦੇ ਵੱਲ ਦੇਖਿਆ ਹੈ,
1: ਉੱਤਰ ਚਾਲਿਓ ਪੱਗ ਸੋ ਬਿਨ ਵੀਰਾ,
0: ਇਹ ਵੀ ਸਤਸੰਗ ਜੀ ਘੋੜੇ ਤੋਂ ਉਤਰਿਆ ਬਿਨਾਂ ਜੋੜੇ ਤੋਂ, ਨੰਗੇ ਚਰਣੀ ਵੀ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਚੱਲ ਪਿਆ ਹੈ।
1: ਅਮਰ ਸਰਪ ਹੀ ਗਮਨੀ ਪਾਈ,
0: ਹੋਰ ਵੀ ਸਾਰੇ ਜਿਹੜੇ ਗੁਰਮੁਖ ਨੇ, ਗੁਰੂ ਦੀਆਂ ਸੰਗਤਾਂ ਨੇ, ਉਹ ਨੰਗੇ ਚਰਣੀ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਚੱਲੀਆਂ ਹਨ।
1: ਹੋਰੇ ਸੰਗ ਲੀਨ ਡੁਰਿਆਈ,
0: ਘੋੜੇ ਘੋੜੇ ਅਤੇ ਡੋਲੇ ਜਿਹੜੇ ਨੇ ਉਹ ਨਾਲ ਲਏ ਹਨ।
1: ਪ੍ਰਥਮ ਅਕਾਲ ਤਖ਼ਤ ਗੁਰ ਆਈ,
0: ਸਤਸੰਗ ਜੀ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਸਥਾਨ ਤੇ ਆਏ ਹਨ।
1: ਪੰਚਾਮ੍ਰਿਤ ਬਹੁ ਕਰਕਾ ਲਿਆਈ,
0: ਇੱਥੇ ਵੀ ਸਤਿਗੁਰੂ ਜੀ ਨੇ ਬਹੁਤ ਜ਼ਿਆਦਾ ਕੜਾ ਪ੍ਰਸ਼ਾਦੀ ਦੇ ਗੁਰਸਿੱਖਾਂ ਪਾਸੋਂ ਤਿਆਰ ਕਰਕੇ ਅਰਦਾਸ ਬੇਨਤੀ ਵਾਸਤੇ ਲਿਆਂਦੀ ਹੈ।
1: ਹਰੀ ਕਰਾਵਨ ਕੋ ਅਰਦਾਸ,
0: ਅਰਦਾਸੀ ਸਿੱਖ ਦੇ ਕੋਲੋਂ ਅਰਦਾਸ ਕਰਵਾਉਣ ਵਾਸਤੇ ਸਤਿਗੁਰੂ ਜੀ ਖੜੇ ਹੋਏ ਹਨ।
1: ਅੰਕਤ ਹੋਏ ਕੀਨੀ ਗੁਰਦਾਸ,
0: ਭਾਈ ਗੁਰਦਾਸ ਜੀ ਨੇ ਬੜੇ ਖੁਸ਼ ਹੋ ਕੇ, ਕਿਉਂਕਿ ਸਤਿਗੁਰੂ ਜੀ ਦੇ ਦਰਸ਼ਨ ਹੋਏ ਨਾ, ਸਤਿਗੁਰੂ ਜੀ ਹੁਣ ਗਵਾਲੀਅਰ ਦੇ ਕਿਲ੍ਹੇ ਤੋਂ ਕਾਫੀ ਸਮੇਂ ਬਾਅਦ 52 ਰਾਜਿਆਂ ਨੂੰ ਮੁਕਤ ਕਰਕੇ ਆਏ ਨੇ। ਸੰਗਤਾਂ ਦੇ ਮਨ ਵਿੱਚ ਬੜੀ ਖੁਸ਼ੀ ਹੈ। ਸਤਿਗੁਰੂ ਜੀ ਜਦੋਂ ਅਕਾਲ ਤਖ਼ਤ ਵਾਲੇ ਸਥਾਨ 'ਤੇ ਪਹੁੰਚੇ ਨੇ, ਭਾਈ ਗੁਰਦਾਸ ਜੀ ਨੇ ਬੜੀ ਖੁਸ਼ੀ ਦੇ ਨਾਲ ਅਰਦਾਸ ਕੀਤੀ ਹੈ। ਜਿਵੇਂ ਹੁਣ ਸਤਸੰਗਤ ਜੀ, ਇਹ ਤੋਂ ਅੱਗੇ ਪ੍ਰਸੰਗ ਆਵੇਗਾ ਨਾ, ਉਹ ਆਪਾਂ ਕੱਲ੍ਹ ਦੇ ਪਰਸੋਂ ਦੇ ਦੀਵਾਨ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਨ ਸਰਵਣ ਕਰਾਂਗੇ। ਗੁਰੂ ਮਹਾਰਾਜ ਜੀ ਦਾ ਇਹ ਜਿਹੜਾ ਦਿਨ ਹੈ, ਆਪਾਂ ਬੜੀ ਚਾਅ ਦੇ ਨਾਲ ਜਿਹੜਾ ਦੀਵਾਲੀ ਹੈ ਨਾ, ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਸਤਸੰਗ ਜੀ, ਇਹੀ ਇਤਿਹਾਸ ਹੈ, ਦੇਖੋ ਕਿੰਨਾ ਉਦੋਂ ਸਤਿਗੁਰੂ ਜੀ ਦੇ ਆਗਮਨ ਦਾ ਚਾਅ ਕੀਤਾ, ਕਿਵੇਂ ਖੁਸ਼ੀਆਂ ਸਿੱਖ ਸੰਗਤਾਂ ਮਨਾ ਰਹੀਆਂ ਨੇ। ਸੋ ਅੱਜ ਵੀ ਗੁਰੂ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ, ਨਾਉ ਨਿਧਾ ਵੈ ਧਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ

ਦਰਸ਼ਨ ਦੀਦਾਰ ਕਾ ਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇਦਾਰ

ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਆਪ ਜੀ ਦੀ ਕਿਰਪਾ ਸਦਕਾ ਸੰਧਿਆ ਵਰਤੋ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਠ ਸਿਰ ਸੋਦਾ ਰਹਿਰਾਸ ਸਾਹਿਬ ਪੁਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ ਜੀਓ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਕਰੀ ਪਾਕਸਾਲ ਸੋਚ ਪਿੱਤਰਾ ਹੁਣ ਲਭ ਭੋਗ ਹਰ ਰਾਏ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਐਸੇ ਦੀਨ ਦਿਆਲ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਜੋਤੀ ਜੋਤ ਪੁਰਬ ਸਮੂਹ ਸੰਗਤਾਂ ਅੰਮ੍ਰਿਤ ਵੇਲੇ ਤੋਂ ਸੰਧਿਆ ਵੇਲੇ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਫਿਲ ਫੁੱਲ ਪ੍ਰੇਮ ਬਿਠਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ ਸਮੂਹ ਬੱਚਿਆਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਮਤਿ ਕੈਂਪ ਦੇ ਵਿੱਚ ਹਾਜ਼ਰੀਆਂ ਭਰੀਆਂ ਹੋਈਆਂ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਸਮੂਹ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ ਚੜ੍ਹਦੀਆਂ ਗੱਲਾਂ ਬਖਸ਼ਿਸ਼ ਕਰਨੀਆਂ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਮਹਾਰਾਜ ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ ਪਰੰਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿਰ ਮਸਤਕ ਰੱਖਿਆ ਪਾ

ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਹੀ, ਸਹਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਸ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ, ਜੁਗ ਆਦਿਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੈ, ਕਰ ਕਲੇਸ਼ ਤਨ ਮਾਹੀ ਮਿਟਾਵੈ। ਸਿਮਰ ਜਸ ਬਸੰ ਬਹਰੀ ਕੈ, ਨਾਮ ਜਪਤ ਅਗਣਤ ਅਨੇਕੈ, ਵੇਦ ਪੁਰਾਣ ਸਿਮਰ ਸੁਧਾ ਖੇਰ, ਕੀਨੇ ਰਾਮ ਨਾਮੀ ਕਾ ਖੇਰ, ਕਿਨ ਕੈ ਇਕ ਜਿਹ ਜੀ ਅਵਸਾਵੈ, ਤਾ ਕਿ ਮਹਿਮਾ ਗਨ ਨਾਵੈ। ਕੰਖੀ ਏਕੈ ਦਰਸ ਤੋਹਾਰੁ, ਨਾਨਕੁਨ ਸੰਗਮੋਹਿ ਉਦਾਰੁ, ਸੁਹੁਨੇ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਕਰਬ ਨ ਬਸਾਇ, ਪ੍ਰਭ ਕੈ ਸੰਦੂਖ ਜਮ ਨਸਾਇ। ਪ੍ਰਭ ਕਾ ਸਿਮਰਨ ਕਾਲ ਪਰ ਹਰਾਏ, ਪ੍ਰਭ ਕਾ ਸਿਮਰਨ ਦੁਸ਼ਮਣ ਟਰਾਏ, ਪ੍ਰਭ ਸਿਮਰਤ ਕਹਿ ਬਿਘਨ ਲਾਗੈ, ਪ੍ਰਭ ਕਾ ਸਿਮਰਨ ਆਨੰਦ ਨ ਜਾਗੈ, ਪ੍ਰਭ ਕਾ ਸਮ ਭਾਵਨਾ ਵਿਆਪੈ, ਪ੍ਰਭ ਕਾ ਸਮ ਦੁੱਖ ਨਾ ਸੰਤਾਪੈ, ਪ੍ਰਭ ਕਾ ਸਮ ਸਾਧਕ ਸੰਗ, ਸਰਵਨ ਦਾਨ ਨਾਨਕ ਹੈ ਰੰਗ। ਪ੍ਰਭ ਕਾ ਸਿਮਰਨ ਰੇਤ ਸਿਧ ਨਵ ਨਿਰਧਉ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁਧ, ਪ੍ਰਭ ਕਾ ਸਿਮਰਨ ਜਪਤਾ ਪੂਜਾ, ਪ੍ਰਭ ਕਾ ਸਿਮਰਨ ਬਿਨਸਾ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਹ ਮਾਨੀ, ਪ੍ਰਭ ਕਾ ਸਿਮਰਨ ਹੋਏ ਸੁਪਰਾ, ਪ੍ਰਭ ਕਾ ਸਿਮਰਨ ਸੁਫਲ ਫਰਾ। ਸੇ ਸਿਮਰਹ ਜਨਾਬ ਸਿਮਰਾਇ, ਨਾਨਕ ਤਾ ਕਾ ਲਾਗੋ ਪਾਇ, ਪ੍ਰਭ ਕਾ ਸਿਮਰਨ ਸਭਤੀ ਊਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਤਰਸਨਾ ਬੁਝਾਏ, ਪ੍ਰਭ ਕਾ ਸਿਮਰਨ ਸਭ ਕੇ ਸੋਜਾਏ, ਪ੍ਰਭ ਕਾ ਸਿਮਰਨ ਨਾਹ ਜਮ ਤਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ। ਪ੍ਰਭ ਕਾ ਸਿਮਰਨ ਮਨ ਕੀ ਮਰ ਜਾਈ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਈ, ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕਾ ਸਿਮਰਹਿ ਸੀ ਧਨਵੰਤੇ, ਪ੍ਰਭ ਕਾ ਸਿਮਰਹਿ ਸੀ ਪਦਵੰਤੇ, ਪ੍ਰਭ ਕਾ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕਾ ਸਿਮਰਹਿ ਸੀ ਪੁਰਖ ਪ੍ਰਧਾਨ, ਪ੍ਰਭ ਕਾ ਸਿਮਰਹਿ ਸੀ ਮਹਤਾਜੀ, ਪ੍ਰਭ ਕਾ ਸਿਮਰਹਿ ਸੀ ਸਰਬ ਕੇ ਰਾਜੀ, ਪ੍ਰਭ ਕਾ ਸਿਮਰਹਿ ਸੀ ਸੁਖਵਾਸੀ, ਪ੍ਰਭ ਕਾ ਸਿਮਰਹਿ ਸਦਾ ਬਨਾਸੀ, ਸਿਮਰਨ ਤੀ ਲਾਗੇ ਜਨਾਬ ਦਯਾਲਾ, ਨਾਨਕ ਜਨ ਕੇ ਮੰਗਰ ਵਾਲਾ। ਪ੍ਰਭ ਕਾ ਸਿਮਰਹਿ ਸੀ ਪਰਉਪਕਾਰੀ, ਪ੍ਰਭ ਕਾ ਸਿਮਰਹਿ ਤਿਨ ਸਤ ਬਰਹਾਰੀ, ਪ੍ਰਭ ਕਾ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕਾ ਸਿਮਰਹਿ ਤਿਨ ਸੁਖ ਵਿਹਾਵੈ, ਪ੍ਰਭ ਕਾ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕਾ ਸਿਮਰਹਿ ਤਿਨ ਨਿਰਮਲ ਜੀਤਾ, ਪ੍ਰਭ ਕਾ ਸਿਮਰਹਿ ਤਿਨ ਆਨੰਦ ਕਨੇਰ, ਪ੍ਰਭ ਕਾ ਸਿਮਰਹਿ ਬਸ ਹਰ ਨੇਰ, ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋਣਾ ਝੂਰੇ, ਪ੍ਰਭ ਕਾ ਸਿਮਰਨ ਹਾਰ ਗੁਣ ਬੈਨੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਹ ਚਰਾਸਨ, ਪ੍ਰਭ ਕਾ ਸਿਮਰਨ ਕਮਰ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਜਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤਨਾ ਪਾਰ, ਸਿਮਰਹਿ ਸੀ ਜਨ ਜਨ ਕੋ ਪਰਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਈ, ਹਰ ਸਿਮਰਨ ਲਗ ਵੇਦ ਉਪਾਇ, ਹਰ ਸਿਮਰਨ ਪਏ ਸੇਧ ਜਦੇ ਦਾਤੀ, ਹਰ ਸਿਮਰਨ ਨੀਚ ਚਹ ਕੁੰਟ ਜਾਤੀ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਕਲ ਆਕਾਰ, ਹਰ ਸਿਮਰਨ ਮਹਿ ਨਿਰੰਕਾਰ, ਕਰ ਕਿਰਪਾ ਜੀ ਸਾਹਿਬ ਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਾਟ ਘਟਨਾਥ ਅਨਾਥ, ਸਰਣ ਤੁਮਾਰੀ ਆਯੂ, ਨਾਨਕ ਪ੍ਰਭ ਸਾਥ ਅਸ਼ਟਪਦੀ, ਜਹ ਮਾਤ ਪਿਤਾ ਸਤਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹ ਮਹ ਪਾਇਆ ਦੂਜਾ ਦਰਾ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸਕਲ ਹੋਇਆ ਦੁਪਹਿਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਾਰੈ, ਹਰ ਕੋ ਨਾਮ ਕੂੜ ਪਾਪ ਪਰ ਹਰੈ, ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਵ ਸੁਖ ਕਨੇਰੇ, ਸਭ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲੱਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਹ ਤਾਰੈ, ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰ ਕਾ ਨਾਮ ਜਪਤ ਆ ਗਾਵੈ, ਜਿਹ ਮਾਰਗ ਹੋ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋ ਸੁਹੇਲਾ, ਸਾ ਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਵਾਹੀ, ਨਾਮ ਜਪਤ ਨਿਹ ਪਾਰ ਪਰਾਹੀ, ਅਨਕ ਵਿਘਨ ਜਹਾ ਸੰਗਾਰੈ, ਹਰ ਕਾ ਨਾਮ ਤਤਕਾਰ ਉਧਾਰੈ, ਅਨਕ ਜੋਨ ਜਨਮੈ ਮਰ ਜਾਵ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬਨਾ ਤੋਵੈ, ਹਰ ਕਾ ਨਾਮ ਕੋਟ ਪਾਵ ਖੋਵੈ, ਐਸਾ ਨਾਮ ਜਪ ਮਨ ਰੰਗ, ਨਾਨਕ ਪਾਈਆ ਸਾਧਕ ਸੰਗ, ਜਿਹ ਮਾਰਗ ਕੀ ਗਨ ਜਹਨ ਕੋਸੈ, ਹਰ ਕਾ ਨਾਮ ਊਸਾ ਸੰਗ ਤੋਸੈ, ਜਿਹ ਪੈੜੈ ਮਹੰਦ ਗੁਬੈਰਾ, ਹਰ ਕਾ ਨਾਮ ਸੰਗ ਊਜੀ ਆਰਾ, ਜਹ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹ ਨਾਰ ਪਛਾਨੂ, ਜਹ ਮਹਾਂ ਪਾਇਆ ਤਵਦ ਬਹੁ ਕਾਇਮ, ਤਹ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ, ਜਹਾਂ ਤ੍ਰਿਖਾ ਮੈਂ ਤੁਜਾ ਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਕ ਕੀ ਵਰਤਨ ਨਾਮ, ਸੰਤ ਜਨਕ ਕਾ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ
ਹਰਿ ਔਖਦ ਸਾਧ ਕਮਾਇਤ, ਹਰਿ ਜਨ ਕੈ ਹਰਿ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਮੰਦਾਨ, ਮਨ ਤਨ ਰੰਗ ਰਤੀ ਰੰਗੀ ਕੈ, ਨਾਨਕ ਜਨ ਕਾ ਬਿਰਤ ਬਬੀ ਕੈ, ਹਰਿ ਕਾ ਨਾਮ ਜਨ ਕਾ ਮੁਕਤ ਜੁਗਤ, ਹਰਿ ਕਾ ਨਾਮ ਜਨ ਕਾ ਤ੍ਰਿਪਤ ਭੁਗਤ, ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਾ ਪਰੈ ਨਾ ਭੰਗ, ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕਾ ਨਾਮ ਜਨ ਸੋਭਾ ਪਾਈ, ਹਰਿ ਕਾ ਨਾਮ ਜਨ ਕਾ ਭੋਗ ਜੋਗ, ਹਰਿ ਨਾਮ ਜਪਤ ਕਛ ਨਾਹਿ ਵਿਯੋਗ, ਜਨ ਰਾਤਾ ਹਰਿ ਨਾਮ ਕੀ ਸੇਵਾ, ਨਾਨਕ ਪੂਜਾ ਹਰਿ ਹਰਿ ਦੇਵਾ, ਹਰਿ ਹਰਿ ਜਨ ਕਾ ਮਾਲਕ ਜੀਨਾ, ਹਰਿ ਤਨ ਜਨ ਕੋ ਆਇ ਪ੍ਰਭ ਦੀਨਾ, ਹਰਿ ਹਰਿ ਜਨ ਕੈ ਓਟ ਸਤਾਣੀ, ਹਰਿ ਪ੍ਰਤਾਪ ਜਨ ਅਵਰਨਾ ਜਾਣੀ, ਓਤ ਪੋਤ ਜਨ ਹਰਿ ਰਸ ਰਾਤੀ, ਸੁਨ ਸੰਵਾਦ ਨਾਮ ਰਸ ਮਾਤੀ, ਆਠ ਪਹਿਰ ਜਨ ਹਰਿ ਹਰਿ ਜਪੈ, ਹਰਿ ਕਾ ਭਗਤ ਪ੍ਰਗਟ ਨਹੀਂ ਛਪੈ, ਹਰਿ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾ ਤੇਹੁ ਹਰਿ ਕੋ ਨਾਮ, ਕਾਮ ਦੀਨ ਹਰਿ ਹਰਿ ਗੁਣ ਗਾਮ, ਸਭ ਦੀ ਉਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥੈ, ਨਾਮ ਕੀ ਮਹਿਮਾ ਸੰਤਰਦ ਵਸੈ, ਸੰਤ ਪ੍ਰਤਾਪ ਦੁਰਸਭ ਨਸੈ, ਸੰਤ ਕਾ ਸੰਗੜ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਾ ਸ਼ਵਰਣ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ, ਬਹੁ ਸਾਸਤ੍ਰ ਬਹੁ ਸਿਮਰਤੀ, ਪੇਖੇ ਸਰਬੈ ਟਢੋਲ, ਪੂਜ ਸਨਾਹਿ ਹਰਿ ਹਰੇ, ਨਾਨਕ ਨਾਮ ਅਮੋਲ, ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸਾਸਤ੍ਰ ਸਿਮਰਤ ਵਖਿਆ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨੇਕ ਪ੍ਰਕਾਰ ਕੀ ਬਹੁ ਜਤਨਾ, ਪੂਰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਈ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵੀਚਾ, ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ, ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ, ਮਹਾਂ ਉਦਾਸ ਤੁਪੀ ਸਰਥੀ ਵੈ, ਅਗਨ ਵਾਹਿ ਹੋਮਤ ਪ੍ਰਾਣ, ਕਨਕ ਸੁਭ ਹੈ ਵਰ ਭੂਮਦਾ, ਨਿਆਵਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਾਉ ਪੀ ਹਉਮੈ ਮੈਲ ਨਾ ਜਾਵੈ, ਹਰਿ ਕੀ ਨਾਮ ਸੰਸਰ ਕਛ ਨਾਹਿ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਕੁਮਾਰ ਨਮਨ ਦੇ ਹੁਟੈ, ਸੋਜ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨਾ ਤੰਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ, ਜਲ ਧੋਐ ਬਹੁ ਦੇਹ ਅਨੀਤ, ਸੁਧ ਕਹਿ ਹੋਈ ਕਾਚੀ ਪੀਤ, ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ, ਬਹੁਤ ਸਿਆਣ ਜਮਕਾ ਭਾਵ ਵਿਆ, ਪੈਨਕ ਜਤਨ ਕਰ ਤ੍ਰਿਸੰਨਾ ਧਰਾਪੈ, ਵੇਖ ਅਨੇਕ ਅਗਨ ਬੁਝੈ, ਕੋਟੇ ਉਪਾਵ ਦਰਗਨ ਸਿਜੈ, ਛੂਟ ਸਨਾਹੀ ਊਪ ਪਿਆਲ, ਮੁਹੇ ਵਿਆਪ ਮਾਇਆ ਜਾਲ, ਅਵਰ ਕਰ ਤੂ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹਿ ਮਾਨੈ, ਹਰਿ ਕਾ ਨਾਮ ਜਪਤ ਦੁਖ ਜਾਈ, ਨਾਨਕ ਬੋਲੈ ਸਹਿਜ ਸੁਭਾਈ, ਚਾਰ ਪਦਾਰਥ ਜੇ ਕੋ ਮੰਗੈ, ਸਾਹ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰਿ ਹਰਿ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਹ ਸੰਗੀ ਹਉਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਹ ਜਨਾ ਕੀ ਸਰਣੀ ਪਰੈ, ਜਿਹ ਜਨ ਕਉ ਪ੍ਰਭ ਦਸ ਪਿਆਸਾ, ਨਾਨਕ ਤਾਗੈ ਬਰ ਬਰ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟਿਆ ਅਭਿਮਾਨ, ਆਪਸ ਕਉ ਜੋ ਜਾਣੈ ਨੀਚਾ, ਸੋ ਗਣਿਆ ਸਭ ਤੇ ਊਚਾ, ਜਾ ਕਾ ਮਨ ਹੋਏ ਸਗਲ ਕਿਰੀਨਾ, ਹਰਿ ਹਰਿ ਨਾਮ ਦਿਨ ਘੜ ਘੜ ਜੀਨਾ, ਮਾਂ ਨੇ ਆਪਣੇ ਤੇ ਬੁਰਾ ਮਿਟਾਨਾ, ਪੀਖਾ ਸਗਲ ਸ੍ਰਿਸ਼ਟ ਸਾਜਨਾ, ਸੂਖ ਦੁਖ ਜਨ ਸਮਤਲ ਸਥਿਤਾ, ਨਾਨਕ ਪਾਵ ਪੂਨ ਨਹੀਂ ਵਿਆਪਾ, ਨਿਰਧਨ ਕਉ ਧਨ ਤੀਰੋ ਨਾਉਨ, ਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੀਰੂ ਮੈਨ, ਸਗਲ ਘਟਾ ਕੋ ਦੀਵਹ ਦਾਨ, ਕਰਨ ਕਰਾਵਨ ਹਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਾਤਮਿਤ ਜਾਨ ਹੋਇਆ ਪਿਆ, ਆਪਣ ਸੰਗ ਹੋਇਆ ਪ੍ਰਭ ਰਾਤੀ, ਤੁਮਰੀ ਉਸਤਤ ਤੁਮਤੇ ਹੋਏ, ਨਾਨਕ ਵਰਨਾ ਜਾਣ ਸੁਪੇ, ਸਰਵ ਧਰਮ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਹਿ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮਹਿ ਉਦਮ ਭਲਾ, ਹਰਿ ਕਾ ਨਾਮ ਜਪ ਹਉ ਜੀਆ ਸਦਾ, ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰਿ ਕੋ ਜਸੁ ਰਸਨ ਬਖਾਨੀ, ਸਗਲ ਥਾਨ ਤੇ ਹੋ ਉਤਮ ਥਾ, ਨਾਨਕ ਜਿਹ ਕਾਟ ਵਸ ਹਰਿ ਨਾਮ ਸਲੋਕ, ਨਿਰਗੁਣਿਆਰ ਏ ਅਨਿਆਸੁ ਪ੍ਰਭ ਸਦਾ ਸੰਭਾਰ, ਜਿਨ ਕੀਆ ਤਿਸ ਜੀਤ ਰਾਖ, ਨਾਨਕ ਨਿਬਿਹਨਾਰ ਅਸ਼ਟਪਦੀ ਨੂੰ ਬਈਆ ਕੇ ਗੁਣ ਚੇਤ ਪਰਾਨੀ, ਕਉਨ ਬੋਲਦੇ ਕਉਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀਗਾਰਿਆ, ਗਰਭਗਨ ਮਹਿ ਜਿਨ ਹੈ ਉਭਾਰਿਆ, ਬਾਰ ਵਿਵਸਥਾ ਤੁਜਹ ਪਿਆਰਾ, ਦੂਤ ਭਰ ਜੋ

ਕੀ ਟਹਿਲ ਪਾਵੈ ਦਰਗ ਹਮੈਨ ਤੇ ਸਹਿਬ ਸਾਰੇ ਮੁਕਦਿਆ ਜਾਨ ਸਦਾ ਸਦਾ ਇਹੋ ਪੂਲਨ ਹੈ ਨਾਨਕ ਰਾਖਨ ਹਾਰ ਅਪੈ ਰਤਨ ਤਿਆਗ ਕੌੜੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚਾਇ ਜੋ ਛੱਡਣਾ ਸੋ ਅਸਥਿਰ ਕਰ ਮਾਨਾ ਜੋ ਹੋਵਨ ਸੋ ਦੂਰ ਪਰਾ ਨ ਛੋੜ ਜਾਏ ਤਿਸ ਕਰ ਸਰਾਮ ਕਰੈ ਸੰਗ ਸਹਾਇ ਤਿਹ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਕਰਤ ਪ੍ਰੀਤ ਪਸਮ ਸੰਗ ਹੋਏ ਅੰਧ ਕੁਮਹ ਪਤ ਤਬੇਕਰਾ ਨਾਨਕ ਕਾਲ ਲਿਹੁ ਪ੍ਰਭ ਦਇਆਲ ਕਰ ਤੂਤ ਪਸੁ ਕਿਉਂ ਮਾਨਸ ਜਾਤ ਲੋਕ ਵਿਚਾਰਾ ਕਰ ਦਨ ਰਾਤ ਬਾਹਰ ਵੇਖ ਅੰਤਰ ਮਲ ਮਾਇਆ ਸ਼ਬਸ ਨਾਹੇ ਕਾਸ਼ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਸਨਾ ਅਨੰਤਰ ਵਿਆਹ ਪਹਿਲੂ ਬਸਵਾ ਅਨੰਤਰ ਅਗਨ ਬਾਹਰ ਤਾਂ ਸਵੈ ਗਲ ਪਾਥੁਰ ਕੈਸੇ ਉਤਰਿਆ ਥਾਹ ਜਾ ਕੇ ਅੰਤਰ ਵਸੈ ਪ੍ਰਭਿਆਵ ਨਾਨਕ ਤੀਜਨ ਸਹਿ ਸਮਾਤ ਸੋਨ ਅੰਧਾ ਕੈਸੇ ਮਾਰਗ ਪਾਵੈ ਕਰ ਕਹਿ ਲਿਹੂੜ ਨੇ ਵਹਾਵੈ ਕਹੂੰ ਗੁਜਾਰ ਤੂ ਪੂਜਾ ਡੋਰਾ ਨਿਸ ਕਹਿਆ ਤਉ ਸਮਝੈ ਪੂਰਾ ਕਹਾ ਵਿਸ਼ਨ ਪਦ ਗਾਵੈ ਗੁੰ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂ ਹਾਵਸ ਗਾਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਇ ਸੁਹੈ ਬਿਨਾ ਚੀਤ ਜੋ ਵੈ ਰਾਈ ਤਾ ਸਿਵ ਪ੍ਰੀਤ ਬਰ ਵੈ ਕਿ ਗ੍ਰਹਿ ਭੀਤਰ ਬਸ ਆਨੰਦ ਕੀਨ ਮਾਇਆ ਰੰਗ ਰਸੈ ਦ੍ਰਿੜ ਕਰ ਮਨ ਮਨ ਪ੍ਰਤੀਤ ਕਾਲ ਨ ਆਵੈ ਮੂੜੇ ਚੇਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾਂ ਲੋਭ ਧਰੋਹ ਇਹ ਆਹੂ ਜੁਗਤ ਬਿਹਾਨੇ ਕੇ ਜਨਮ ਨਾਨਕ ਰਾਖ ਲਿਹੁ ਆਪਨ ਕਰ ਕਰਮ ਤੂੰ ਠਾਕੁਰ ਤੋਂ ਬਹਿਰ ਦਾਸ ਜੀਓ ਬਿਨ ਸਭ ਤੇਰੀ ਦਾਸ ਤੁਮ ਵੈਤ ਪਿਤਾ ਹਮ ਵੈਰ ਕਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਈ ਨਾ ਜਾਣਾ ਤੁਮਰਾ ਤੂਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਦੇ ਹੋਏ ਸੁਆਗਿਆਕਾਰੀ ਤੁਮਰੀ ਕਦਮੇ ਤੁਮ ਹੀ ਜਾਣੀ ਨਾਨਕ ਦਾਸ ਸਦਾ ਕਰੋ ਬਾਣੀ ਸਲੋਕ ਦੀਨ ਹਰ ਪ੍ਰਭ ਛੂਟ ਕੈ ਲਾਗ ਹਾਨ ਸੁਆਈ ਨਾਨਕ ਹੁਣਾ ਸੀ ਜਾਈ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਸ ਵਸਤੂ ਦੇ ਪਾਛਾ

ਸਦਾ ਧਿਆਈਆ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਹੈ ਤਿਸੇ ਤਿਆਗ ਕਤਵ ਲਭਾਵੈ ਜੇ ਪ੍ਰਸਾਦ ਸੁਖ ਸੇਜ ਸੋਏ ਜਾ ਮਨਾਠ ਪਹਿਰ ਤਾਕਾ ਜਹ ਗਾਵੀ ਜਾ ਜੇ ਪ੍ਰਸਾਦ ਤੁਝ ਸਭ ਕੋ ਮਨ ਮੁਖ ਤਾਕੁ ਜਾ ਸਰਸਨ ਬਖਾਨਾ ਜਿਹ ਪ੍ਰਸਾਦ ਤਿਰ ਰਹਿਤਾ ਧਰਮਾਂ ਸਦਾ ਧਿਆਈ ਕਿਉਰ ਪਾਰ ਬ੍ਰਹਮ ਪ੍ਰਭ ਜੀ ਜਬਤ ਤਰਗਹ ਮਾਨੁ ਪਾਵੈ ਹਨ ਅਨੁਪਾਤ ਸੀਤੀ ਕਰ ਜਾਵੈ ਜੇ ਪ੍ਰਸਾਦ ਆ ਰੂਪ ਕੰਚਨ ਦੇਹੀ ਲੇ ਬੁਲਾਵਹ ਦੁਸਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਬੋਲਾ ਰਹਿ ਤੂੰ ਮਾਂ ਸੁਖ ਪਾਵੈ ਹਰ ਹਰ ਜਹ ਕਹਿ ਤੁ ਜੇ ਪ੍ਰਸਾਦ ਤਿਰ ਸਗਰ ਛਦਰ ਢਾਕੀ ਮਾਂ ਸਰਣੀ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੂ ਨਾ ਪਾਹੂ ਚਮਾ ਸਾਹ ਸਾਹ ਸਿਮਰਹ ਪ੍ਰਭੂ ਚੇ ਜਿਹ ਪ੍ਰਸਾਦ ਪਾਇ ਦੁਰਲਭ ਦੇਹ ਨਾਨਕ ਤਾਗੀ ਭਗਤ ਕਰੇਹ ਜੇ ਪ੍ਰਸਾਦ ਆ ਭੂਖਨ ਪਹਿਰੀ ਜੈ ਮੰਤ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਅਸਵਾਰੀ ਮੰਦ ਪ੍ਰਭ ਕਾਉ ਕਬਹੂ ਨਾ ਵਸਾਰੇ ਜੇ ਪ੍ਰਸਾਦ ਬਾਗ ਮਿਰਖ ਤਨਾ ਰਾਖ ਪ੍ਰਭ ਪ੍ਰਭ ਆਪਣੇ ਮਨਾ ਚਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਤ ਸਹਿ ਧਿਆਈ ਦਸਹਿ ਧਿਆਈ ਜੀ ਕਾ ਲਖੈ ਈਹਾਉ ਹਾ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰਿਹ ਪੁਨ ਬਹਦਾਨ ਮਨ ਆਠ ਪੈਰ ਕਰ ਦੁਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਆਹ ਹਰਿ ਤਿਹ ਪ੍ਰਭ ਕਹੋ ਸਾਸ ਸਾਸ ਚਤਾਰੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਧਨ ਰਾਜ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜਿਹ ਪ੍ਰਸਾਦ ਸੁਨਹ ਕਰਨ ਨਾਦ ਜੇ ਪ੍ਰਸਾਦ ਪੀਖਾ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਬਸਨਾ ਜੇ ਪ੍ਰਸਾਦ ਹਸ ਕਰ ਚਰਹ ਜੇ ਪ੍ਰਸਾਦ ਸੰਪੂਰਨ ਫਰਾ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਇਵ ਹੈ ਸਭ ਪ੍ਰਭ ਤਿਆਗ ਬਰਕਤ ਲਾਗਹੁ ਗੁਰ ਪ੍ਰਸਾਦ ਨਾਨਕ ਮਨ ਜਾਗ ਹੁ ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ ਜਿਸ ਪ੍ਰਭ ਕਾ ਮੂਰ ਨਾ ਮਨ ਵਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੀ ਮਨ ਮੂੜ ਤੂੰ ਤਾਕੋ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਦਸਾ ਜਾਨ ਮਨ ਸਦਾ ਹਜੂਰੀ ਜਿਹ ਪ੍ਰਸਾਦ ਤੂੰ ਪਾਵੈ ਹੰਸਾ ਚੋਰੀ ਮਨ ਮੇਰੇ ਤੂੰ ਤਾ ਸੁਰਾ ਜੇ ਪ੍ਰਸਾਦ ਸਭ ਕੀ ਗਾਤ ਹੋਏ ਨਾਨਕ ਜਾਪ ਜਪੈ ਜਪ ਸੋਇ ਆਪ ਜਪਾਈ ਜਪੈ ਸੋ ਨਾਵ ਆਪ ਗਾ ਵਾਇ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਦੇ ਹੋਏ ਪ੍ਰਗਾਹ ਪ੍ਰਭੁ ਦਇਆ ਤੇ ਕਮਲ ਵਿਗਾਹ ਪ੍ਰਭ ਸੋ ਪ੍ਰਸੰਨ ਵਾਸਾ ਮਨ ਸੋਈ ਪ੍ਰਭ ਦਇਆ ਤੇ ਮੈਂ ਤੂ ਤੁਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮੈਂ ਆਇਆ ਪਹੁ

ਜੋ ਜੋ ਕਹੇ ਸਮੁਖਤਾ ਸੁਨਵੀਤਾ ਨਾਨਕ ਬਿਨਵੰਤਾ ਸਾਧ ਜਨ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗਮੁਖ ਗੁਜਰ ਹੋ ਸਾਧ ਸੰਗਮਾ ਸਗਰੀ ਖੋਤ ਸਾਧਕ ਸੰਗ ਮਿਟੈ ਅਭਿਮਾਨ ਸਾਧ ਸੰਗ ਪ੍ਰਗਟੈ ਸੁਗਿਆਨ ਸਾਧ ਸੰਗ ਬੁੱਝੈ ਪ੍ਰਭ ਨਿਗਰਾ ਸਾਧ ਸੰਗ ਸਹੋਦ ਨਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੀ ਕੁਪਰ ਯਤਨ ਸਾਧਕ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧਕ ਸੁਭਾ ਪ੍ਰਮਾ ਹਿ ਸਮਾਨੀ ਸਾਧਕ ਸੰਗਾ ਗੋਚਰ ਮਿਲੈ ਸਾਧ ਸੰਗ ਸਦਾ ਪੁਰਫੁਲੈ ਸਾਧ ਸੰਗਾ ਵਹਿ ਵਹਿ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੁੰਚਾ ਸਾਧ ਸੰਗ ਹੋਇ ਸਭ ਗਿਰੀਆਂ ਸਾਧਕ ਸੰਗ ਮਨੋਹਰ ਬੈਨ ਸਾਧ ਸੰਗ ਨ ਕਦ ਹੁੰਦਾ ਵੈ ਸਾਧ ਸੰਗ ਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭੇਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ

ਆਪੇ ਜਨ ਸਾਧ ਬੜਾਇ ਨਾਨਕ ਸਾਧ ਪ੍ਰਭੂ ਬਣਾਇ ਸਾਧ ਸੰਗਨ ਕਬੂ ਸੁਧਾਵੈ ਸਾਧ ਗਹੰ ਸਦਾ ਸੁਖ ਪਰ ਸਾਧ ਸੰਗ ਬਸਤਾ ਗੋਚਰ ਹੈ ਸਾਧੁ ਕਸੰ ਆਜਾਰੂ ਸਹ ਸਾਧ ਗਹੰ ਬਸਾ ਥਾਨੂ ਚੈ ਸਾਧੁ ਕਸੰ ਮਹਿਲ ਪਾ ਚੈ ਸਾਧੁ ਹੰ ਦ੍ਰਿੜਾ ਸਭ ਧਰਮ ਸਾਧੁ ਹੰ ਕੀ ਪਾਰ ਬ੍ਰਹਮ ਸਾਧੁ ਕਸੰ ਪਾਇ ਨਾਮ ਨਿਧਾਨ ਨਾਨਕ ਸਾਧੁ ਕੈ ਕੁਰਬਾਨ ਸਾਧੁ ਕਸੰ ਸਭ ਕੁਰੇ ਉਧਾਰੈ ਸਾਧ ਸੰਗ ਸਾਜਨ ਬੀਤ ਕੁਟਾਮ ਨਿਹਤਾਰ ਸਾਧੁ ਕਸੰ ਸੋ ਧਨ ਪਾਵ ਜਹਾਂਤੇ ਸਾ ਗੁਰ ਸਾਵੇ ਸਾਧੁ ਸੰਗ ਧਰਮ ਰਾਜ ਕਰੇ ਸੇਵਾ ਸਾਧੁ ਸੰਗ ਸੋਭਾ ਸੁਰ ਦੇਵਾ ਸਾਧੁ ਕਸੰਗ ਪਾਪ ਪੁਲਾਇਨ ਸਾਧੁ ਸੰਗ ਅੰਮ੍ਰਿਤ ਗੁਣ ਗਾਇਨ ਸਾਧੁ ਕਸੰਗ ਸਰਬ ਥਾਨ ਕਾਮ ਨਾਨਕ ਸਾਧੁ ਕਸੰਗ ਸਬਲ ਜਨਾਮ ਸਾਧੁ ਕਸੰਗ ਨਹਿ ਕਛ ਕਾਲ ਦਰਸ਼ਨ ਪੀੜਤ ਹੋਤ ਨਿਹਾਰ ਸਾਧੁ ਸੰਗ ਕਲੂਖਤ ਹਰੈ ਸਾਧੁ ਸੰਗ ਨਰਕ ਪਰ ਹਰੈ ਸਾਧੁ ਸੰਗ ਈਹਾ ਊਹਾ ਸੋਹੇਲਾ ਸਾਧੁ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਸੰਗ ਨਾ ਬਿਰਥਾ ਜਾ ਪਾਰ ਬ੍ਰਹਮ ਸਾਧ ਰਤ ਵਾਸਾ ਨਾਨਕ ਉਧਰਾਇ ਸਾਧ ਸੁਨ ਰਸਾ ਸਾਧ ਸੰਗ ਸੁਨ ਹਰ ਨਾਮ ਸਾਧ ਸੰਗ ਹਰ ਗੁਣ ਗਾਓ ਸਾਧ ਸੰਗ ਨਾ ਮੰਦ ਬਿਸਰੈ ਸਾਧ ਸੰਗ ਸਰ ਪਰ ਨਿਹਤਰ ਸਾਧ ਸੰਗ ਲੱਗਾ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਏ ਆਗਿਆ ਕਰ ਸਾਧ ਸੰਗਤ ਪਈ ਹਮਾਰੀ ਸਾਧ ਕੈ ਸੰਗ ਮਿਟੀ ਸਭ ਰੋਗ ਨਾਨਕ ਸਾਧ ਪੀਟੇ ਸੰਯੋਗ ਸਾਧ ਕੀ ਮਹਿਮਾ ਬੇਦ ਨਾ ਜਾਣਹਿ ਕੀਤਾ ਸੁਨਹਿ ਕੀਤਾ ਬਖਿਆ ਨਹਿ ਸਾਧ ਕੀ ਉਪਮਾ ਦੇਹ ਗੁਣ ਦੇ ਦੂਰ ਸਾਧ ਕੀ ਉਪਮਾ ਰਹੇ ਭਾਰ ਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾਪੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀ ਖੈ ਬਿਨ ਕੋਇ ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੀਪ ਜਹ ਜਲ ਮਹਿ ਕਮਲਾਰੇ ਬ੍ਰਹਮ ਗਿਆਨੀ ਸਦਾ ਨਿਰਦੋਖ ਜਹ ਸੂਰ ਸਰਬ ਕਾ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੈ ਸ੍ਰੀ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੈ ਤੀਰ ਜੇ ਜਉ ਵਾਸੁਦਾ ਕੋ ਖੋਦੈ ਕੋ ਚੰਦਲੇ ਬ੍ਰਹਮ ਗਿਆਨੀ ਕਹਿ ਹੈ ਗੁਨਾਇ ਨਾਨਕ ਜਿਉ ਪਾਪ ਕੈ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੀ ਨਿਰਮਲਾ ਜੈ ਸਿੰਘ ਬੈਣ ਨ ਲਾਗੈ ਜਾਰਾ ਬ੍ਰਹਮ ਗਿਆਨਿਕ ਕਾ ਮਨ ਹੋਏ ਪ੍ਰਗਾ ਜਹ ਤਾਰੂ ਪੁਰਾਕਾ ਬ੍ਰਹਮ ਗਿਆਨਿਕ ਮਿੱਤਰ ਸਤਰ ਸਮਾਨ ਬ੍ਰਹਮ ਗਿਆਨਿਕ ਨਾਹ ਅਭਿਮਾਨ ਬ੍ਰਹਮ ਗਿਆਨੀ ਊਜ ਦਊਚਾ ਮਨ ਆਪਣੇ ਹੈ ਸਭ ਦਿਨ ਵਿਚਾ ਬ੍ਰਹਮ ਗਿਆਨੀ ਸੀ ਜਨ ਪਏ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨੀ ਸਗਲ ਕਿਰੀ ਨਾ ਆਤਮ ਰਹਿ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰਮਾਇਆ ਬ੍ਰਹਮ ਗਿਆਨੀ ਤੇ ਕਾਸ਼ਵਰਾ ਨਾਮ ਪਾਇਆ ਬ੍ਰਹਮ ਗਿਆਨੀ ਸਦਾ ਸਮੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰ ਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਉਪਰਾਹ ਬ੍ਰਹਮ ਗਿਆਨੀ ਕਾ ਨਹੀਂ ਬਨਾਹ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਬ ਕਰ ਮਾਹ ਬ੍ਰਹਮ ਗਿਆਨੀ ਕਾ ਨਾਹੀ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਦੇ ਤਾਵਤ ਬੰਧਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਨਹਾਰ ਨਾਨ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਹੀ ਕਾ ਰੰਗ ਬ੍ਰਹਮ ਗਿਆਨੀ ਕਾ ਬਸਾ ਪ੍ਰਭ ਸੰਗ ਬ੍ਰਹਮ ਗਿਆਨੀ ਕਾ ਨਾਮ ਆਧਾਰ ਬ੍ਰਹਮ ਗਿਆਨੀ ਕਾ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕਾ ਮਨ ਪਰਮਾਨੰਦ ਬ੍ਰਹਮ ਗਿਆਨੀ ਕਾ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜਨ ਵਾਹ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੀਤਾ ਬ੍ਰਹਮ ਗਿਆਨੀ ਇੱਕ ਸੰਹਿਤਾ ਬ੍ਰਹਮ ਗਿਆਨੀ ਕਾ ਹੋਇਆ ਚੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰ ਆਇ ਪ੍ਰਭਿਆ ਬ੍ਰਹਮ ਗਿਆਨੀ ਕਾ ਬੜ ਪ੍ਰਤਾ ਬ੍ਰਹਮ ਗਿਆਨੀ ਕਾ ਦਰ ਬੜ ਪਾਗੀ ਪਾਈ ਹੈ ਬ੍ਰਹਮ ਗਿਆਨੀ ਕਾ ਬਲ ਬਲ ਜਾਈ ਹੈ ਬ੍ਰਹਮ ਗਿਆਨੀ ਕਾ ਖੋਜ ਮਹੇਸ਼ਰ ਨਾਨ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੀ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੀਸ ਬ੍ਰਹਮ ਗਿਆਨੀ ਕਾ ਕਥੇ ਆਨੰਦ ਜਾਇ ਅਦਾਖਿਅਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕਾਨ ਬਖਾਨ ਹੈ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾਂਦਨਾ ਪਾਨ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਧ ਜੀਵੈ ਨਹਿ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਬਿਧਾਤਾ ਬ੍ਰਹਮ ਗਿਆਨੀ ਅਨਾਥ ਕਨਾਥ ਬ੍ਰਹਮ ਗਿਆਨੀ ਕਾ ਸਭ ਉਪਰਹਾਥ ਬ੍ਰਹਮ ਗਿਆਨੀ ਕਾ ਸਕਲ ਆਕਾਰ ਬ੍ਰਹਮ ਗਿਆਨੀ ਅਨਿਰੰਕਾਰ ਬ੍ਰਹਮ ਗਿਆਨੀ ਕੀ ਸੋਭ ਹੈ ਬ੍ਰਹਮ ਗਿਆਨੀ ਬਨੀ ਨਾਇਨ ਬ੍ਰਹਮ ਗਿਆਨੀ ਸਰਬ ਕਾ ਧਨ ਸਲੋਕ ਤਾਰਾ ਜਵ ਅੰਤਰ ਨਾਮ ਸਰਮਾ ਪੀਖਾ ਭਗਵਾਨ ਨਿਮਖ ਨਿਮ ਠਾਕੁਰ ਨਮਸਕਾਰ ਨਾਨਕ ਅਪਰਸ ਸਗਲ ਨਿਹਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਾ ਪ੍ਰੀਤ ਨਿਰੰਜਨ ਦਰਸ ਪਰ ਤ੍ਰਿਯ ਰੂਪ ਨਾ ਪੀਖਾ ਨੇਤਰ ਸਾਧ ਕੀ ਟਹਿਰ ਸੰਤ ਸੰਗ ਹੇਤ ਕਰਨ ਨਾ ਸੁਨੈ ਕਾਹੂ ਕਿ ਨੰਦਾ ਸਭ ਤੇ ਜਾਣੇ ਆਪਸ ਕਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਹ ਨਵਾਨ ਤੇ ਟਰੈ ਇੰਦਰੀ ਜੇਤ ਪੰਜ ਦੁਖ ਤੇ ਰਹਿਤ ਨੈਨ ਕੋਟ ਮਧਿ ਕੋਐ ਸਾ ਬਸ ਬੈਸੋ ਸੋ ਜਹੁ ਪਰਸੋ ਪ੍ਰਸਾਨ ਬਿਸਨ ਕੀ ਮਾਇਆ ਤੇ ਹੋਏ ਭੇਨ ਕਰਮ ਕਰ ਦੁਆ ਨਿਹ ਕਰਮ ਦਹ ਬੈਸਨੁ ਕਾ ਨਿਰਮਲ ਧਰਮ ਕਾਹੁ ਫਲ ਕੀ ਇੱਛਾ ਨਹਿ ਬਾਛਾ ਕੇਵਲ ਭਗਤ ਕੀਰਤਨ ਸੰਗਰਾ ਚੈ ਮੰਤ ਨੇ ਅੰਤਰ ਸੁਨ ਗੋਪਾਲ ਸਭ ਉਪਰ ਹੋਵਤ ਕਿਰਪਾ ਲਾਭ ਦ੍ਰਿੜ ਅਬ੍ਰਹ ਨਮ ਜਪਾਵੈ ਨਾਨਕ ਬੈਸਨੁ
ਸਿਮਰਨੋਂ ਪਰਮ ਗਤਿ ਪਾਵੈ। ਭਗਵਤੀ ਭਗਵੰਤ ਭਗਤ ਕਰੰਗ ਸਕਲ ਦਿਆ ਕਰ ਦੋਸਤ ਕਾ ਸੰਗ ਮਨ ਤੇ ਬਿਨਸੈ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਨ ਖੁਆ ਤਸ ਭਗਵਤ ਕੀ ਮਾ ਤੂ ਤੁਮ ਹੋਵੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਾਨ ਤਨ ਹਰ ਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦਾ ਬਸਾਵੈ। ਨਾਨਕ ਕਹਿ ਭਗਵਤੀ ਭਗਵੰਤ ਕਾ ਪਾਵ ਸੁ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਾ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦਾ ਵਸਾਵ ਸੋ ਪੰਡਿਤ ਫਿਰ ਜੋ ਨਾਇਆ ਵੀਤ ਪ੍ਰਾਣ ਸਮਰਤ ਪੂਜਾ ਮੂਰ ਸੁਖ ਮਹਿ ਜਾਣਿਆ ਸਥੂਰ ਚਾਹ ਵਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕਹੋ ਸਦਾ ਦੇਸ ਬੀਜ ਮੰਤਰ ਸਰਵ ਕੋ ਗਿਆਨ ਚਾਹ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਾ ਤੋ ਸਾ ਸੰਗ ਪਾਵੈ। ਜਨ ਕੋਇ ਕਰ ਕਿਰਪਾ ਅੰਤਰ ਵਰਤਾਰ ਪਾਸ ਪ੍ਰੇਤ ਮੁਕਤ ਪਾਥਰ ਕਵਤਾਰ ਸਰਵ ਰੋਗ ਆਇਆ ਔਖਦ ਨਾਮ ਕਲਿਆਣ ਰੂ ਮੰਗਲ ਗੁਣ ਕਾਮ ਕਾਹ ਜੁਗਤ ਕਿਤਾ ਨਾ ਪਾਈਆ ਧਰਮ ਨਾਨਕ ਤਿਸ ਮਿਲਿਆ ਜਿਸ ਲਿਖਿਆ ਦੁਰ ਕਰਮ ਜਿਸ ਕਮਨ ਪਾਰ ਬ੍ਰਹਮ ਕਰਨ ਵਾਸ ਤਿਸਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਨ ਦਰਿਆ ਦਾਸ ਦਸੰਦਨ ਭਾਈ ਤਨ ਪਾਇਆ ਸਦਾ ਨਿਕਟ ਨਿਕਟ ਹਰਿ ਜਾਂ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਪਾਪ ਕਿਰਪਾ ਕਰ ਦਸ ਦਾਖ ਸਭ ਸੋ ਜੀ ਪਰੈ ਸਕਲ ਸੰਗ ਆਤਮ ਉਦਾਸ ਸ੍ਰੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਗ ਕਹਾਵੈ ਤੈਸਾ ਹਰਖ ਤਹ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਤਹ ਸਵਰਨ ਤੈਸੁ ਸਮਾਟੀ ਤੈਸਾ ਅੰਮ੍ਰਿਤ ਤੈਸੀ ਵੇਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਹਿਬ ਜੁਗਤ ਨਾਨਕ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰੱਖ ਤੈਸਾ ਤੈ ਨਾਮ ਆਪੇ ਕਰਨ ਕਰਾਵਨ ਜੋਗ ਪ੍ਰਭ ਪਾਵੈ ਸੋ ਫਨ ਹੋਗ ਪਸਰੇ ਆਪ ਹਿਆਨ ਤੁਤ ਰੰਗ ਰੱਖੇ ਨਾ ਜਾਹੀ ਪਾਰ ਬ੍ਰਹਮ ਕੇ ਰੰਗ ਜੈ ਸਿੰਘ ਮਾਤ ਦੀ ਤੈਸਾ

ਨਾਨਕ ਹੋਇਆ ਪਿਆ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੀਤਾ ਸਦਨ ਹੋਵਦਿਆ ਤੂੰ ਪ੍ਰਕਾਸ਼ ਕਈ ਕੋਟ ਦਾਤ ਕਿਵੇ ਤੇ ਸਦਾ ਨਿਹਾਰ ਹੈ ਕੁਨੇ ਅਤੇ ਕਈ ਕੋਟ ਨਾਮ ਰਹਿ ਪੀਵੈ ਅਮਰ ਪਏ ਸਾਧ ਸਾਧ ਹੀ ਜੀਵੈ। ਕਈ ਕੋਟ ਨਾਮ ਗੁਣ ਗਾਵਿਆ ਤੂੰ ਰਸ ਸੁਖ ਸਹਿਜ ਸਮਾਵ ਆਪਣੇ ਜਨ ਕੋ ਸਾਸ ਸਾ ਸੁਮਾਰੀ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰਾ ਨਾਹੀ ਕੋਏ। ਨਾਨਕ ਤਿਹ ਬਲਹਾਰਣ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਹ ਪਾਵੈ ਸੋਈ ਹੋਗ ਕਿਨ ਮੈਂ ਥਾਪ ਥਾਪ ਨਾਰਾ ਅੰਤ ਨਹੀਂ ਵਿਚ ਪਾਰਾ ਵਾਰ ਹੁਕਮੇ ਤਾਰ ਤਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉਜਨੀ ਚ ਵਿਆਹ ਹਰ ਹੁਕਮੈ ਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਮੈ ਰਹਿਆ ਸਮਾਈ ਪ੍ਰਭ ਪਾਵੈ ਮਨੁੱਖ ਕਦ ਪਾਵੈ ਪ੍ਰਭ ਪਾਵਤ ਨ ਪਾਥਰ ਤਰਾਵੈ ਪ੍ਰਭ ਪਾਵੈ ਬਿਨਸਾਹ ਤਰਖ ਪ੍ਰਭ ਪਾਵਤ ਹਰ ਰੰਗ ਭਾਖ ਹੈ ਪ੍ਰਭ ਪਾਵਤ ਪਦ ਦੇਵ ਧਨ ਆਪ ਕਰਿਆ ਆਪਣ ਵਿਚਾਰ ਦੁਹੈ ਸ੍ਰੀ ਅਕਾਲ ਸੁਆਮੀ ਖੇਲਾ ਵਿਕਸੈ ਅੰਤਰ ਜਮ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਇਆ ਕਹੂੰ ਮਨੁੱਖ ਤੀ ਕਿਆ ਹੋਇਆ ਵੈ ਜੋ ਦੁਹ ਪਾਵੈ ਸੋਈ ਕਰਾਵੈ ਸਕਾ ਹਾਥ ਹੋਏ ਤਾਂ ਸਭ ਕਿਛ ਲਈ ਜੋ ਦੇਹ ਪਾਵੈ ਸੋਈ ਕਰਿਆ ਨ ਜਾਣਤ ਵਿਖਿਆ ਮਹਾਰਾਜਾ ਜੇ ਜਾਣਤ ਆਪਣਾ ਬਚਾ ਪਰਮੇ ਪੂਲਾ ਦਹ ਦੇਹ ਤਾਵੈ ਨਿਮਹ ਚਾ

ਸ਼ਬਦ ਪੀਰਾ ਘਟ ਘਟ ਗੁਣ ਬ੍ਰਹਮ ਪ੍ਰਕਾਸ਼ ਆਪਣੇ ਬਾਣਤ ਆਪਨਾਈ ਨਾਨਕ ਜੀ ਵੈ ਦੇਖ ਵੱਡਾ ਇਸਕਾ ਬਾਲ ਨਾਹੀ ਸਹਾਥ ਕਰਨ ਕਰਮ ਸਰਗੁਨਾਥ ਆਗਿਆਕਾਰੀ ਵਪਰਾ ਜੀਓ ਜੋਧ ਪਾਵੇ ਸੋਈ ਹੁਨੰਥੀਓ ਕਬਹੂ ਜਨੀ ਚ ਮਹਿ ਬਸ ਕਬਹੂ ਸੋਗ ਹਰ ਖਰੰਗ ਹਸੈ ਕਬਹੂ ਨਿੰਦ ਚੇਂਦ ਵਿਆਹ ਹਾਰ ਕਬਹੂ ਆਕਾਸ਼ ਉਪਾਏ ਆਲ ਕਬਹੂ ਬੀਤ ਬ੍ਰਹਮਚਾਰ ਨਾਨਕਾ ਮਿਲਾਵਣ ਹਾਰ ਕਬਹੂ ਨਿਰਤ ਕਰ ਬਪਾਤ ਕਬਹੂ ਸੋਏ ਰਹਿਤ ਨਾਥ ਕਬਹੂ ਮਹਾਂਕ੍ਰੋਧ ਵਿਕਰਾਲ ਕਬਹੂ ਸਰਬ ਕੀ ਦਰਬਾਰ ਕਬਹੂ ਹੋਏ ਬਹਿ ਬਟ ਰਾਜਾ ਕਬਹੂ ਪਿਖਰ ਨਿਜ ਕਰ ਸਾਜਾ ਕਬਹੂ ਆਪ ਕੀਰਤ ਮਹਾਵ ਕਬਹੂ ਪਰਾ ਪਰਾ ਕਹਾਵੇ ਜੋ ਪ੍ਰਭ ਰਾਖੇ ਤੁਭ ਰਹਿ ਗੁਰਪ੍ਰਸਾਦ ਨਾਨਕ ਸਾਚ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਅੰਤਾਰੀ ਲਾਵੇ ਧਿਆਨ ਕਬਹੂ ਤੜ ਤੀਰਥੇ ਸਨਾਨ ਕਬਹੂ ਸੇ ਸਾਧ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਈ ਜੀਆਨ ਕੁਜਨ ਪਰਮੈ ਪਰਮਿਆ ਨਾਨਾ ਰੂਪ ਜੋ ਸੁਹਾਗੀ ਦਿਖਾਵੇ ਜੋ ਪ੍ਰਭ ਪਾਵਤ ਵੈ ਨਚਾਵੇ ਜੋ ਦੁਖ ਪਾਵੇ ਸੋਈ ਹੋਏ ਨਾਨਕ ਜਾ ਵਰਨਾ ਕੋਈ ਕਬੂ ਸਾਧ ਸੰਗ ਦਿਖੋ ਪਾਵਾ ਸਹ ਸਥਾਨ ਦੇ ਬਾਹਰ ਨ ਆਵੇ ਅੰਤਰ ਹੋਈ ਗਿਆਨ ਪ੍ਰਕਾਸ਼ ਉਹ ਸਹ ਸਥਾਨ ਕਰਹੀ ਬਿਨਾਸ ਮਾਨਤਾ ਨਾਮ ਰਤੀ ਕਰਾਂਗ ਸਦਾ ਬਸਹ ਪਾਰ ਬ੍ਰਹਮ ਕਾ ਸੰਗ ਜਿਉਂ ਜਲ ਮਹਿ ਜਲਾ ਖਟਾਨਾ ਦਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਾ ਸਤਿ ਕੁਰਬਾਨ ਸਰੋਕ ਸੁਖੀ ਬਸਾ ਮਸਕੀਨਿਆ ਆਪਨਵਾਰ ਤਲੀ ਵੱਡੀ ਵੱਡੀ ਅਹੰਕਾਰੀਆ ਨਾਨਕ ਗਰਭ ਕਰੇ ਅਸਪਦੇਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਨਾ ਮੈਂ ਜੋ ਬਨਵੰਦ ਸੋ ਹੋਵਤ ਵਿਸ਼ਟਾ ਕਰ ਜਾਂਦੇ ਆਪਸ ਕਉ ਕਰਮਵੰਦ ਕਹਾਵੇ ਜਨਮ ਮਰੇ ਬਹ ਜੋਨ ਪ੍ਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਾਂ ਦਾ ਗਿਆਨ ਕਰ ਕਿਰਪਾ ਜੋ ਕਹਿ ਹਰਦਾ ਗਰੀਬੀ ਵਸਾਵੇ ਨਾਨਕੀ ਹਾਂ ਮੁਕਤਾ ਕਰ ਸੁਖ ਪਾਵੇ ਧਨਵੰਦਾ ਹੋਈ ਕਰ ਕਰਵਾਵੇ ਤ੍ਰਿਣ ਸਮਾਨ ਕਾਸ਼ ਸੰਗਣਾ ਜਾਵੇ ਬਹੁ ਲਸ ਕਰ ਮਨੁਖ ਉਪਰ ਕਰਿਆਸ ਪਰ ਪਿਤਰ ਤਾਕਾ ਹੋਏ ਬਿਨਾ ਸਭ ਤੇ ਆਪ ਜਾਣਾ ਬਲਵੰਦ ਖੇਨਵਾ ਹੋਏ ਜਬ ਸੰਬੰਧ ਕਿਸਨਾ ਬਦ ਆਪ ਅਹੰਕਾਰੀ ਤਨੁ ਰਹਿ ਤੋ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਾ ਨਾਨਕ ਦਰਗ ਪ੍ਰਵਾਨ ਕੂੜ ਕਰਮ ਕਰਾ ਹੋ ਧਾਰੀ ਸ੍ਰਮ ਪਾਵੇ ਸਗਲੇ ਬਿਰ ਥਾਰੇ ਅੰਗ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਿੰਦਰਾਵੈ ਹਰ ਦਰਗ ਹੈ ਕਹੋ ਕੈਸੀ ਗਾਵੈ ਆਸ ਕਹ ਜੋ ਭਲਾ ਕਹਾਵੇ ਤੇ ਸਭ ਭਲਾਈ ਨਿਕਟ ਨਾ ਸਰਬ ਗਿਰੀ ਜਾ ਕਾ ਮਨ ਹੋਏ ਕਹ ਨਾਨਕ ਤਾਰ ਕਿੰਦਰ ਸੋਏ ਜਬ ਲਗ ਜਾਣਾ ਮੁਝ ਤੇ ਕਾਸ਼ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਾ ਵਿਖ ਜਾਣਾ ਮੈਂ ਕਿਛ ਕਰਤਾ ਤਬ ਲਾਗ ਕਰੋ ਜੋਨ ਮੈਂ ਫਿਰਤਾ ਜਬ ਧਾਰਿਆ ਕੋ ਵੈਰੀ ਮੀਤ ਤਬ ਲਗ ਨੀਹ ਚੱਲਾਂ ਹਕੀਤ ਜਬ ਲਗ ਮੋਹ ਮਗਨ ਸੰਗਮਾਇ ਤਬ ਲਗ ਤਨ ਬਰਾਜ ਦੇ ਸਜਾਈ ਪ੍ਰਭ ਕਿਰਪਾ ਦੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲਾਖ ਕੌਠ ਤਾਵੇ ਤ੍ਰਿਪਤਨਾ ਆਵੇ ਮਾਇਆ ਪਾਛਾ ਪਾਵਨ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੇ ਖਾਬ ਖਮਰੈ ਬਿਨਾ ਸੰਤੋਖ ਨਹਿ ਕੂ ਰਾਜਾ ਸੁਪਨ ਮਨੋਰਥ ਬ੍ਰਿਥ ਸਭ ਕਾ ਜਨਾਵ ਰੰਗ ਸਰਵ ਸੁਖੇ ਬੁੜ ਭਾਗੀ ਕਸੈ ਪ੍ਰਾਪਤ ਹੋਏ ਕਰਨ ਕਰਾਵਨ ਆਪ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਜ ਉਸਕੇ ਹਾਥ ਕਹਿ ਵਿਚਾਰ ਜੈਸੇ ਦ੍ਰਿਸ਼ਟ ਕਰੇ ਤੈਸਾ ਹੋਏ ਆਪ ਆਪ ਆਪ ਰਸ ਹੋਏ ਜੋ ਕਿਸ ਕਿਨੋ ਸਪਨਾ ਰੰਗ ਸਭ ਦੇ ਦੂਰ ਸਭ ਹੋ ਗਿਆ ਸੰਗ ਬੁਗ ਜਾ ਦੇਖਾ ਕਰੇ ਬਬੀ ਕਾ ਪਹੀ ਕਾ ਪਹਿ ਨੀ ਕੁਮਾਰੇ ਨ ਬਿਨਸਿਆ ਵ ਨ ਜਾਏ ਨਾਨਕ ਸਾਧੂ ਰਹੇ ਆ ਸਮਾਇਆ ਆਪ ਅਬਦੀ ਸਮਝੇ ਆਪ ਆਪ ਹੀ ਰਚਿਆ ਸਭ ਕਾ ਸਾਥ ਆਪ ਕੀ ਨੂੰ ਆਪ ਨੂੰ ਵਿਸਥਾਰ ਸਭ ਕਛ ਉਸਕਾ ਹੋ ਕਰਨੇ ਹਾਰ ਉਸ ਤੇ ਭੇਨ ਨ ਕਹ ਹੋ ਕਿਸ ਹੋਇਆ ਥਾ ਅੰਤਰਾਂਤਰੀ ਕਹਿ ਸੋਏ ਆਪਣੇ ਚਾਲੇ ਤੂੰ ਆਪ ਕਰਨੇ ਹਾਰ ਕਉਤ ਕਰੇ ਰੰਗ ਆਪ ਹਾਰ ਮਨ ਮਹਿ ਆਪ ਮਨ ਆਪਣੇ ਮਾਹਿ ਨਾਨਕ ਕਿਉਂਦ ਕਹਿਣਾ ਜਾਏ ਸਾਥ ਸਾਥ ਹੱਥ ਬੁਰਾ ਸਵਾਮੀ ਗੁਰੂ ਪ੍ਰਸਾਦ ਕਿਨ ਵਖਿਆ ਨੀ ਸੱਚ ਸੱਚ ਸੱਚ ਸਭ ਕੀ ਨਾ ਗੋਡ ਮਧੀ ਕਹਿੰਦਾ ਬਿਰਲਾ ਜੀ ਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੇ ਸ੍ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰਿਯ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕਿਨਿੰਦਾ ਨਾਨਕਾ ਬਾਹਰੋ ਬਾਹਰੇ ਅਵਤਾਰ ਅਸ਼ਟਪਦੀ ਸੰਤ ਕਾ ਦੁੱਖ ਨਾਰ ਜਾ ਘਟਾਇਆ ਸੰਤ ਕਾ ਦੁੱਖ ਜਮ ਤੇ ਨਹੀਂ ਛੁਟਾਇਆ ਸੰਤ ਕਾ ਦੁੱਖ ਸੁਖ ਸਭ ਜਾਏ ਸੰਤ ਕਾ ਦੁੱਖ ਨਾ ਨਰਕ ਮਹਿ ਪਾਏ ਸੰਤ ਕਾ ਦੁੱਖ ਨਾ ਮਾਤ ਹੋਏ ਮਲੀਨ ਸੰਤ ਕਾ ਦੁੱਖ ਸੋਭਾ ਦਿਹੀਨ ਸੰਤ ਕੀ ਅਤੀ ਕੋ ਰੱਖਾ ਨਾ ਕੋਏ ਸੰਤ ਕਾ ਦੁੱਖ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰਾਇ ਨਾਨਕ ਸੰਤ ਸੰਗ ਨੰਦ ਕਬੀਰ ਤਾਰਾਇ ਸੰਤ ਕੇ ਦੁੱਖਨ ਤੇ ਮੁਖ ਪਾਵੈ ਸੰਤਨ ਕੈ ਦੁੱਖਨ ਕਾਗ ਜੋ ਲੈਵੈ ਸੰਤਨ ਕੈ ਦੁੱਖਨ ਸਰਬ ਜੋਨ ਪਾਏ ਸੰਤ ਕਾ ਦੁੱਖਨ ਤ੍ਰਿਗਤ ਜੋਨ ਕਰਮਾਇ ਸੰਤਨ ਕਾ ਦੁੱਖ ਤ੍ਰਿਸਨਾ ਮਾ ਜਰੈ ਸੰਤ ਕਾ ਦੁੱਖ ਸਭ ਕੁਸ਼ਲੈ ਸੰਤ ਕਾ ਦੁੱਖ ਤੇਜ ਸਭ ਜਾਏ ਸੰਤ ਕਾ ਦੁੱਖ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹ ਨਾਨਕ ਸੰਤ ਪਾਵੈ ਤਾਂ ਵਿਪੀਗਤ ਵਾਹਿ ਸੰਤ ਕਰਿੰਦ ਕੋ ਮਹਾਂ ਅਤ ਤਾਏ ਸੰਤ ਕਰਿੰਦ ਕੈਂ ਟਿਕ ਨਾ ਪਾਈ ਸੰਤ ਕਰਨੰਦ ਕੋ ਮਹਾਂ ਹਤਿਆਰਾ ਸੰਤ ਕਰਨੰਦ ਕੋ ਪਰਮੇਸ਼ਵਰ ਮਾਰਾ ਸੰਤ ਕਰਨੰਦ ਕੋ ਰਾਜ ਦੀਹੀਨ ਸੰਤ ਕਰਨੰਦ ਕੋ ਦੁਖੀਆਰ ਦੀਨ ਸੰਤ ਕਰਨੰਦ ਕਾ ਸਰਵ ਰੋਗ ਸੰਤ ਕਰਨੰਦ ਕਾ ਸਦਾ ਵਿਯੋਗ ਸੰਤ ਕਰਨੰਦ ਦੁੱਖ ਮਹਿ ਦੁੱਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਵੇਤ ਸੰਤ ਕਾ ਦੁਖੀ ਕਾ ਉਡਾਨ ਲਾਗੇ ਸੰਤ ਕਾ ਦੁਖੀ ਕਾ ਸਭ ਤਿਆਗ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁੱਖ ਸਦਾ ਬੇਕਾਰੀ ਸੰਤ ਕਾ ਦੁਖੀ ਜਨਮ ਮਰਾ ਸੰਤ ਕਾ ਦੁੱਖ ਨਾ ਸੋਤੇ
ਨਾਨਕ ਸੰਤ ਪਾਵਤ ਨਹੀਂ ਮਿਲਾਏ। ਸੰਤਕਾ ਦੁਖੀ ਆਦਿ ਬੀਜ ਤੇ ਟੂਟੈ, ਸੰਤਕਾ ਦੁਖੀ ਕਦਾ ਕਾਜ ਨਾ ਪਾ ਗੁਜੈ, ਸੰਤਕਾ ਦੁਖੀ ਕਉ ਦੇ ਅਨ ਪਰਮਾਈਐ, ਸੰਤਕਾ ਦੁਖੀ ਉਜੜ ਪਾਈਐ, ਸੰਤਕਾ ਦੁਖੀ ਅੰਤਰ ਤੇ ਥੋਥ ਹੈ, ਜਿਉ ਸਾਸ ਬਿਨਾ ਮਿਰਦ ਕਿਲੋ ਥੈ, ਸੰਤਕਾ ਦੁਖੀ ਕੀ ਜੜ ਕਿਛ ਨਾਹਿ, ਆਪਨ ਬੀਜ ਆਪ ਹੀ ਖਾਹੀ, ਸੰਤਕਾ ਦੁਖੀ ਕਾ ਵਰਨ ਰੱਖਣ ਹਰਿ, ਨਾਨਕ ਸੰਤ ਪਾਵਤ ਲਈ ਉਭਾਰ, ਸੰਤਕਾ ਦੁਖੀ ਓ ਵੇਲ ਲਾਏ, ਜਿਉ ਜਲ ਵੀ ਹੋਣ ਵਛਲੀ ਤੜ ਫੜਾਏ, ਸੰਤਕਾ ਦੁਖੀ ਭੂਖਾ ਨਹੀਂ ਰਾਜਾ, ਜੋ ਪਾਪ ਕੀ ਤਾਂ ਨਹੀਂ ਤਰਾਵਾ, ਸੰਤਕਾ ਦੁਖੀ ਛੁਟਿਆ ਅਕੇਲਾ, ਜਿਉਂ ਬੂਆੜ ਤਿਲ ਖੇਤ ਮਾਹਿ ਦੁ ਹਿਲਾ, ਸੰਤਕਾ ਦੁਖੀ ਧਰਮ ਤੇ ਰਹਿਤ, ਸੰਤਕਾ ਦੁਖੀ ਸਦਮਿਥਿਆ ਕਹਿਤ, ਨਿਰਕਿਰਤ ਨਿੰਦਕ ਕਾ ਤੁਰਹੀ ਪਾਇਆ, ਨਾਨਕ ਜੋ ਦੁਖ ਪਾਵੇ ਸੂਈ ਥਿਆ, ਸੰਤਕਾ ਦੁਖੀ ਵਿਗੜ ਰੂਪ ਪੂਜਾ, ਸੰਤਕਾ ਦੁਖੀ ਕਾ ਦਰਗਾ ਮਿਲਾ ਸਜਾ, ਸੰਤਕਾ ਦੁਖ ਸਦਾ ਸਹਿਕਾਈਆ, ਸੰਤਕਾ ਦੁਖੀ ਨਾ ਮਰੇ ਨਾ ਜੀਵਾਈ ਹੈ, ਸੰਤਕਾ ਦੁਖੀ ਕੀ ਪੂਜਾ ਨਾ ਆਸਾ, ਸੰਤਕਾ ਦੁਖੀ ਹੇਠ ਚਲਿਆ ਨਿਰਾਸਾ, ਸੰਤਕਾ ਦੁਖ ਨਾ ਦ੍ਰਿਸ਼ਟਾ ਕੋਈ ਜਹਾ ਭਾਵੇ ਤਾ, ਸਭ ਕੋਈ ਹੋਏ ਪਾਇਆ ਕਿਰਤ ਨਾ ਮੇਟਿਆ ਕੋਈ, ਨਾਨਕ ਜਨ ਸੱਚਾ ਸੋਈ ਸਭ ਘੜ ਦਸਕੀ ਉਹ ਕਰਨਿਆਰ, ਸਦਾ ਸਦਾ ਦਹਿ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰਹੁ ਦਿਨ ਰਾਤ, ਤਿਸੇ ਹਿਤਿ ਆਵਹੁ ਸਾਸ ਗ੍ਰਹਿ, ਸਭ ਕਛੁ ਵਰਤਾ ਦੁਸਕਾ ਕੀਆ, ਜੈਸਾ ਕਰ ਦਹਿ ਕੋ ਥੀਆ, ਆਪਣਾ ਕੀ ਲਾਭ ਕਰਨੇ ਹਰ ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪਣਾ ਦੀ ਵਡਭਾਗੀ, ਨਾਨਕ ਜਨ ਸੇ ਸਲੋਕ ਤਜਹੁ ਸਿਆਨ ਸੁਰ ਜਨਹੁ ਸਿਮਰਹੁ, ਹਰਿ ਹਰਿ ਰਾਇ ਏਕਾਸ ਹਰਿ ਮਨ ਰੱਖਹੁ, ਨਾਨਕ ਦੁਖ ਪਰਮ ਪਾਉ ਜਾਇ, ਅਸ਼ਟਪਦੀ ਮਾਨ ਮੁਖ ਕੀ ਟੇਕ, ਬ੍ਰਿਥੀ ਸਭ ਜਾਨ ਜੀਵਨ ਕੋਈ ਕਾ ਭਗਵਾਨ, ਸਕਾ ਦੀ ਆ ਗਾਏ ਬਹੁਨਾ ਦਰਸਨ ਲਾਗੇ ਆਈ, ਮਾਰਿਆ ਰਾਖੈ ਕੁਆ ਅਪਮਾਨ ਕਹਿ ਕਿਸਨਾ ਹੱਥ, ਤਿਸਕਾ ਬੂਝ ਸੁਖ ਹੋਏ ਤਿਸਕਾ ਨਾਵਰਾ ਕੰਠ ਪੁਰੇ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬੇਗਨ ਲਾਗਾ ਕੋਏ, ਉਸ ਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਆਹ ਹਾਰ, ਨਿਰਮਲ ਰਸਨ ਅੰਮ੍ਰਿਤ ਬੀਓ ਸਦਾ ਸੁਹਿਲਾ, ਕਰ ਲਿਹ ਜੀਓ ਨੈਨ ਪੀਕ ਠਾਕੁਰ ਕਾ ਰੰਗ, ਸਾ ਸੰਗ ਬਿਨ ਸਾ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਠੇ ਪਾਵ ਜਪਿ ਅਰਬਿੰਦ, ਕਰ ਹਰ ਕਰਮ ਸਰਵਨ ਹਰ ਕਥਾ ਹਰ ਦੁਰਗਾ, ਨਾਨਕ ਪੂਜਨ ਮੱਥਾ ਵਿਟ ਪਾਗੀ ਤੀਏ, ਜਾਨ ਜਾਗ ਮਾਹੀ ਸਦਾ ਸਧਾਰ ਗੁਣ ਗਾਹੀ, ਰਾਮ ਨਾਮ ਜੋ ਕਰੈ ਵਿਚਾਰ, ਸੀ ਧਨਵੰਤ ਕਰੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨਹੁ ਤੀਏ ਸੁਖੀ, ਕੋਈ ਏਕ ਏਕ ਪਛਾਣੇ, ਤੋਤ ਕੀ ਉਹ ਸੋਜੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣਾ ਸੋ ਜਾਇ, ਤੁਸ ਕੀ ਜਨ ਤ੍ਰਿਸ਼ਨਾ ਬੁਝ ਜਾਇ, ਸਾਧ ਹਰ ਹਰ ਜਹ ਕਹਿਤ, ਸਰਵ ਰੋਗ ਤੇ ਉਹ ਹਰ ਜਨ ਰਹਿਤ, ਆਨੰਦਨ ਕੀਰਤਨ ਕੇਵਲ ਵਖਿਆ, ਅਨਗ੍ਰਹਿਤ ਮਾ ਸੋ ਨਿਰਵਾਨ, ਇੱਕ ਉਪਰ ਜਿਸ ਜਨ ਕੀ ਆਸਾ, ਤੁਸ ਕੀ ਕਟ ਕੇ ਜਾਊਂਗੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹ ਨਾ ਲਾਗਹਿ ਦੂਖ, ਜਿਸ ਕਉ ਹਾਰ ਬ੍ਰਾਹਮਣ ਚੇਤੇ ਆਵੇ, ਸੋ ਸੰਤ ਸੁਹਿਲਾ ਨਹੀਂ ਡਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਆਹ ਕਿਸ ਤੇ ਡਰੈ, ਜੈਸਾ ਸਾਧ ਹੈ ਦ੍ਰਿਸ਼ਟਾ ਆਪਣੇ ਕਾਰਜ, ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਾਤ ਸਭ ਬੂਜਿਆ, ਜਾਪ ਦੇਖੋ ਤਾਂ ਸਭ ਕਿਸ ਮੁਗਲ ਨਾਰਾਇਣ, ਸੋ ਸੂਖਮ ਸੋਇਆ ਸਥੋਰਿਆ, ਨਹਿ ਕਿਸ ਜਨਮੈ ਨਹਿ ਕਿਸ ਮਰਿਆ, ਆਪਣਾ ਚਲਤਾ ਆਪ ਹੀ ਕਰਿਆ, ਆਪਣ ਜਾਵਨ ਦ੍ਰਿਸ਼ਟਾ ਦ੍ਰਿਸ਼ਟ ਆਗਿਆਕਾਰੀ ਤਾਰੇ, ਸਭ ਸ੍ਰਿਸ਼ਟਾ ਪਿਆ ਸਕਲ ਮਹਾਪਨ ਕੁਜਕੁਦਰਾਜ ਥਾ ਪਿਓ ਥਾਪ, ਅਵਨਾਸੀ ਨਾਹੀ ਕਿਛ ਕੰਡ ਧਾਰਨ, ਧਾਰਹਿ ਬ੍ਰਹਿਮੰਡਿਆ ਰਾਖਿਓ ਪੀਵ, ਪੁਰਖ ਪ੍ਰਤਾਪ ਆਪ ਜਪਾਏ, ਤਾਂ ਨਾਨਕ ਜਾਵ ਜਿਨ ਪ੍ਰਭ ਜਾਤਾ, ਸੋ ਸੋਭਾ ਬੰਦ ਸਭ ਸੰਸਾਰ ਉਦਰਾ ਤਨ ਮੰਦ, ਪ੍ਰਭ ਕੇ ਸੇਵਕ ਸਕਲ ਉਧਾਰਨ, ਪ੍ਰਭ ਕੇ ਸੇਵਕ ਦੂਖ ਵਿਸਾਰਨ, ਆਪਿ ਮੇਲ ਲੈ ਕਿਰਪਾਰ, ਗੁਰ ਕਾ ਸਭ ਜਾ ਪਏ ਨੇ ਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰਹਿ ਬੜ ਭਾਗ, ਨਾਮ ਜਪਤ ਪਾਵੈ ਵਿਸਰਾਵ, ਨਾਨਕ ਤਿਨ ਪੁਰਖ ਕਉ ਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕਾ ਰੰਗ, ਸਦਾ ਸਦਾ ਵਸ ਹਰ ਸੰਗ ਸਹਿਜ ਸੁਭਾਇ ਹੋਵੈ, ਸੋਹੇ ਕਰਨੇ ਆਰ ਪਛਾਣੈ, ਸੋਹੇ ਪ੍ਰਭ ਕਾ ਕੀਆ ਜਨਮ ਮਿਠ ਲਗਾਨਾ, ਜੈਸਾ ਸਾਧ ਹੈ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤੇ ਹਮਾਹ ਸਮਾਈ, ਉਹੀ ਸੁਖ ਨਦੈਨ ਹੁਣ ਹੂੰ ਬਣ ਆਇਆ, ਭਾਵ ਦੀਨੋ ਮੈਂ ਨੈਨ ਪ੍ਰਭ ਜਨ ਇੱਕੋ ਜਨ ਸਰੁਕ ਸਰਬ ਕਲਾ, ਭਾਰ ਪੂਰ ਪ੍ਰਭ ਬਿਰਥਾ ਜਨ ਨਾਰ, ਜਾ ਕੇ ਸਿਮਰਨ ਉਦਰੀ ਆ, ਨਾਨਕ ਦੇ ਬਲਹਾਰ ਅਸ਼ਪਦੀ ਟੂਟੀ ਗੰਢ ਨਾਰ, ਗੁਪਾ ਸਰਬ ਜੀ ਆਪ ਪ੍ਰਤ ਪਾਰ, ਸਗਲ ਕੀ ਚਿੰਤਾ ਜਹ ਮਨ ਵਾਹੇ, ਦੇਹ ਤੇ ਬਿਰਥਾ ਕੋਈ ਨਾਹੀ, ਰੀ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪ ਆਪ, ਆਪਣ ਕੀਆ ਕਛੂ ਨਾ ਹੋਈ ਜੀ, ਸਭ ਪ੍ਰਾਜ ਉੱਚਾ ਕੋਈ ਤਿਹ ਬਿਨ, ਨਾ ਹੀ ਤੇਰਾ ਕਿਛ ਕਾਮ ਗਤ, ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਜੋ ਸਗਲ ਘਟ ਸੋ ਹੈ, ਧਨਵੰਤਾ ਹੋਈ ਕਿਆ ਕੁ ਗਰਬ ਹੈ, ਜਾਂ ਸਭ ਕਿਛ ਤਿਸਕਾ ਦੀਆ ਦਰਬਿਆ।

ਜਨ ਸਦਾ ਰੋਗ ਜਿਉਂ ਮੰਦਰ ਕਉ ਥਾਮਾ ਥਮਾ ਤਿਉਂ ਗੁਰ ਕਾ ਸਬਦ ਮਨ ਹਸ ਥਮਰ ਜਿਉਂ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਹਿ ਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੀ ਖੁਆਨ ਹੋਈ ਵਿਗਾਸ ਜਿਉਂ ਜਿਉਂ ਮਹਾਂ ਉਦਿਆਨ ਮਹਿਮਾਰਗ ਪਾਵੈ ਤਿਉਂ ਸਾਧੂ ਸੰਗ ਵਿੱਚ ਜੋਤ ਪ੍ਰਗਟਾਵੈ ਤਿਉਂ ਸੰਦਨ ਕੀ ਬਾਂਛਾ ਤੂਰ ਨਾਨਕ ਹਲੂ ਚਾ ਪੂਰ ਮਨ ਮੂਰਖ ਕਾਹੀ ਬਿਲ ਲਾਈਐ ਪ੍ਰਭ ਲਿਖਿਕਾ ਲਿਖਿਆ ਪਾਈਆ ਦੁਖ ਸੁਖ ਪ੍ਰਾਪਤੀ ਵਨ ਹਾਰ ਵਰ ਤਿਆਗ ਤੂਤ ਸਹਿਜ ਤਾਰ ਜੋ ਕਛ ਕਰੈ ਸੋਈ ਸੁਖ ਮਾਨ ਪੂਲਾ ਕਾਹੀ ਫਿਰਿਆ ਜਾਨ ਕਾਨ ਬਸ ਆਈ ਤੇਰਾ ਸੰਗ ਲਵਟ ਰਹੀ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਾਤਸ਼ਾਹੀ ਕਰ ਜਾਹੇ ਜਿਸ ਵਖਰ ਕੋ ਲੈ ਅੰਤੂ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਨ ਲਿਹੁ ਮਨ ਮੋਰ ਰਾਮ ਨਾਮ ਹਿਰਦੇ ਮਹਿ ਤੋ ਲਾਦ ਫਿਉ ਸੰਤ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਕੂਜਲ ਹਰ ਦਰਗਹਿ ਸੋਇ ਹੋਆ ਪਾਰ ਵੱਲਾ ਵਾ ਪਾਰ ਨਾਨਕ ਤਾ ਕਾ ਸਤਬਲ ਹਰ ਚਨ ਸਾਧਕੇ ਧੋਏ ਧੋਏ ਪੀ ਗਰਬ ਸਾਧ ਕੋ ਆਪਣਾ ਜੀਓ ਸਾਧਕ ਤੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਆ ਸਾਧ ਸੰਗ ਹਰ ਕੀਰਤਨ ਗਾਈ ਅਨਕ ਵਿਘਨ ਤੇ ਸਾਧੂ ਰਾਖ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਾਖ ਉਠ ਗਹਿ ਸੰਤ ਹਦਰਾਇਆ ਸਭ ਸੁਖ ਨਾਨਕ ਤਿਹ ਪਾਇਆ ਮਿਰਤ ਕਉ ਜੀ ਵਲ ਨਾਰ ਭੂਖੇ ਕਉ ਦੇਵਤ ਆਧਾਰ ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਵਾਹਿ ਪੁਰਬ ਲਿਖ ਕਾ ਲਹਿਣਾ ਪਾਹਿ ਸਭ ਕਿਸ ਤਿਸ ਕਾ ਕਰਨਾ ਜੋਗ ਤਿਸ ਬਿੰਦੂ ਸਰਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਦੀ ਊਚ ਨਿਰਮਲਿਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਹੁੰਦੀ ਆ ਨਾਨਕ ਸੋਜਾ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀ ਆ ਤਿਹ ਲੋਏ ਜਾ ਕੇ ਹਿਰਦੈ ਕੂਹੇ ਸੱਚ ਕਰਨ ਸਹਿਤਾ ਕੀ ਰਹਿਤ ਸੱਚ ਅਰਦਾ ਸਤਮੁਖ ਕਹਿ ਸਾਚ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤਾ ਸਾਚਾ ਪਾ ਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਾ ਸੱਚ ਸੰਵਾਦਾ ਸਲੋਕ ਰੂਪ ਨਰੀਖ ਨਰੰਕਿਸ਼ ਤ੍ਰਿਹੁਗੁਣ ਤੇ ਪ੍ਰਭਿਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਭ੍ਰਹਮਨ ਮਹਾਰਾਖ ਮਾਨੁਖ ਕਿਤੁ ਪ੍ਰੀ ਤਿਆਗ ਦਿਖਦੀ ਪਰਾਇ ਨਾਹ ਕਿਛ ਕੋਇ ਸਰਵ ਨਿਰੰਤਰੀ ਕੋ ਸੋਇਆ ਪਿਬੀਨਾ ਪਿਤਾ ਨ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬੁਖ ਸੰਤ ਸਾਧ ਤਿਰਕ ਚਰਨ ਪਾਵ ਨਾਨਕ ਮਨ ਅਨਰਾਵ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੁਈ ਹੋਗ ਹਰਨ ਕਰਨ ਜਾ

ਤਮਹ ਤਪੀ ਸਰਗ੍ਰਹਿ ਤਮਹ ਭੋਗੀ ਧਿਆਈ ਧਿਆਈ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਆਖਣੈ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤਨਾ ਸਕਲ ਦੀਵਾਰੀ ਅਵਗਾਹੀ ਪਿਤਾ ਕਾ ਜਨਮ ਕੀ ਜਾਣੈ ਪੂਰ ਸਕਲ ਪੁਰਖ ਆਪਣਾ ਸੂਤ ਸਮਾਤ ਗਿਆਨ ਧਿਆਨ ਜਨ ਦੇ ਜਾਂਦਾ ਨਾਮ ਧਿਆਵੈ ਸੇ ਤਿਹ ਗੁਣ ਮਹਿ ਜਗ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈ ਸਜਨ ਆਵੈ ਤੈ ਸਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰਾਇ ਕਰੰਗ ਨਾਨਾ ਵੇਦ ਕਿਨੋ ਵਿਸਥਾਰ ਪ੍ਰਭ ਮਨਾਸੀ ਕੁੰਕਾਰ ਨਾਨਾ ਚਲਦ ਕਰੀ ਖਿਨ ਵਾਹਿ ਪੂਰ ਰਹਿਓ ਪੂਰਨ ਸਭ ਠਾਈ ਨਾਨਾ ਵੇਦ ਕਰ ਬਨ ਤੁ ਬਨਾਈ ਆਪਣੀ ਕਿਵਨ ਤੇ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੁਤਾਰੀ ਸਗਲੇ ਜਾਨ ਨਾਮ ਕੁਤਾਰੀ ਖੰਡ

ਪੁਰੀਆ ਸਭ ਪਵਨ ਨਾਮ ਕਸੰਗ ਉਧਰੇ ਸੰਸਰਾਵਨ ਕਰ ਕਿਰਪਾ ਜਹਾ ਆਪਣਾ ਨਾਮ ਲਾਇ ਨਾਨਕ ਚੌਥੀ ਪਾਤਮਾ ਸੋ ਜਨ ਗਤ ਪਾਇ ਰੂਪ ਸਤ ਜਾ ਕਰ ਸਤਿ ਅਸਥਾਨ ਪੁਰ ਸਤ ਕਿਉਰ ਪਰ ਧਾਰਨ ਕਰ ਦੂ ਸਤ ਸਤ ਜਾ ਕੇ ਬਾਣੀ ਸਤ ਪੁਰਖ ਸਤ ਮਾਹਿ ਸੁਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਰ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਬੁਝਾਏ ਤਿਸਾ ਸਭ ਪਰਿ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਵਰਦੇ ਪਾਇ ਸਤ ਵਜਨ ਸਤ ਉਪਦੇਸ਼ ਸਤ ਦੇ ਜਨ ਜਾ ਕਰਦਾ ਪੁਰਖ ਸਤ ਨਿਰ ਦੂਜਾ ਜੇ ਕੋਈ ਨਾਮ ਜਪਤਾ ਗਿਆ ਤੋਇ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਵਿਅਤ ਗਾਤ ਇਸ ਦੀ ਸ੍ਰੇਸ਼ਟ ਸੋ ਕਰਨੇ ਆਇਆ ਰਵਨਾ ਬੁਝ ਕਰਦ ਵਿਚਾਰ ਕਰਦੇ ਕਿਵੇਂ ਇਤਨਾ ਜਾਣੇ ਕੀਆ ਨਾਨਕ ਜੁਦ ਪਾ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾ ਜਨ ਬੂਝਿਆ ਤਹਾਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਵਚਨ ਪਦਾਰਥ ਲਹੀ ਉਹ ਦਾਤ ਦੁਕਾਟ ਨਾਰ ਜਾ ਕੇ ਸੰਗਤਰਾ ਸੰਸਾਰ ਜਨ ਕਾ ਸੇਵ ਸੋੜ ਪਾਇਕ ਜਨ ਕਾ ਸੰਗ ਇਕਲੇ ਵਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰੂ ਪ੍ਰਸਾਦ ਨਾਨਕ ਹਲ ਪਾਇ ਸਲੋਕਾਤ ਸੱਚ ਜੁਗਾਤ ਸਾਚੂ ਹੈ ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਰਿ ਪੂਜਾ ਸਤ ਸਤ ਸਿਵ ਅਧਾਰ ਦਸ ਸਤ ਸਤ ਵਿਖੰਡਾਰ ਨਾਮ ਸਤ ਸਤ ਅਵਨ ਹਾਰਾ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸਸਨ ਤਬ ਜਨਾਰ ਕੋ ਸਤ ਸਭ ਹੋਇ ਨਾਨਕ ਸਤ ਸਤ ਪ੍ਰਭ ਸੋਇ ਸਤ ਸਰੂਪ ਰਹਿਦਾ ਜਨਮਾਨਿਆ ਕਰਨ ਕਰਾਵਨ ਤੈਨੂੰ ਗੁਰੂ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭ ਆਇਆ ਤਦ ਗਿਆਨ ਦੇ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਹ ਤੇ ਉਪਜਿਆ ਦੇ ਮਹਿ ਸਮਾਨ ਵਸ ਮਹਿਰ ਵਸ ਕਢਾਈ ਤਾ ਕੋ ਪੇਨ ਨਾ ਕਹਿ ਨਾ ਜਾਈ ਬੁਝੈ ਬੁਝਨਾਰ ਬਬੀ ਨਾਰਾਇਣ ਬਿਰਿੰਦਾਨ ਕੇ ਕਰ ਠਾਕੁਰ ਕਾ ਸੇਵਕ ਆਗਿਆ ਕਰ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਪ੍ਰਭ ਪਾਲਨਾਰਾ ਸੇਵਕ ਰਾਖਨ ਰੰਕਾਰਾ ਸੋ ਸੇਵਕ ਜਿਹ ਦਇਆ ਪ੍ਰਭ ਧਾਰਾ ਨਾਨਕ ਸੋ ਸੇਵਕ ਸਾਧ ਸਾਧ ਸੁਮਾਰ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਸਰ ਪਰ ਰੱਖ ਆਪਣੇ ਦਾਖ ਦੀ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰੱਖ ਤਾ ਕਿ ਆਤਮਿਤ ਕੋਈ ਨਾ ਲੱਖ ਪ੍ਰਭ ਕੇ ਸੇਵਕ ਕੋ ਨਾ ਪਾਇ ਹੂਚੈ ਪ੍ਰਭ ਕੇ ਸੇਵਕ ਊਚਦੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਹਿ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰੱਖ ਪਸਮ ਕਰਾ ਲਸਕਰ ਕੋਲ ਲਾਕ ਜਿਸ ਕਾ ਸਾਸਨ ਕੱਟ ਦਿਆ ਉਤਾ ਕੁਰਾਖ ਦੀ ਕਰਾ ਆਤਮਾਨਸ ਜਤਨ ਕਰਤ ਬਹੁ ਪਾਤ ਤਿਸ ਕੇ ਕਰਤ ਵਿਰਥ ਜਾਤ ਮਾਰ ਨਾ ਰਾਖਿਆ ਵਰਨਾ ਕੋਈ ਸਰਬ ਜੀਆਂ ਕਾ ਰਾਖਾ ਸੋਈ ਕਾਹੇ ਸੋਚ ਕਰ ਹਰੀ ਪ੍ਰਾਣੀ ਜਬ ਨਾਨਕ ਪ੍ਰਭ ਰਾਖ ਵਡਾਣੀ ਬੈਰੰ ਬੈਰ ਬੈਰ ਪ੍ਰਭ ਜਪੀਏ ਪੀ ਅੰਮ੍ਰਿਤ ਹਮਾਨ ਤੰਤਰ ਪੀਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕੀ ਸ਼ਵਰ ਨਾ ਹਿੰਦ ਹਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਸ ਜੋ ਜਾਨ ਦ੍ਰਵਤਾ ਨੇ ਮਾਨਤਾ ਨਾਮ ਨਾਮ ਸਮਾਨ ਊਠ ਬੈਠ ਸੋਭਤ ਨਾਮ ਕਹ ਨਾਨਕ ਜਨ ਕਾ ਸਤਕਾਮ ਬੁਲਹ ਜਹ ਜੀਹ ਬੈਦਨ ਰਾਤ ਪ੍ਰਭ ਆਪਣਾ ਜਨ ਕੀ ਨਿੰਦਾ ਤੂ ਕਰਹ ਭਗਤ ਆਤਮ ਕਹਿ ਚਾਹ ਪ੍ਰਭ ਆਪਣੇ ਸਿਮਰਹ ਸਮਾਏ ਤੂੰ ਹੁਆ ਹੂਵਤ ਸੋ ਜਾਨ ਪ੍ਰਭ ਆਪਣੇ ਕਾ ਕੁਛਾ ਨਦ ਕੀ ਮਹਿਮਾ ਕਾਨ ਬਖਾ ਨਦ ਕਾ ਗੁਣ ਕਹੀ ਕ ਨਾ ਜਾਣੋ ਆਠ ਪੈਰ ਪ੍ਰਭ ਸੇ ਜੂਰੇ ਕਹ ਨਾਨਕ ਸਿਵ ਜਨ ਪੂਰੇ ਮਾਰ ਮੇਰੇ ਤਿਨ ਕੀ ਓਟ ਲਿਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਾਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋ ਕਹਿ ਦਾਤਾ ਤਿਸ ਕੀ ਸਰਨ ਸਰਸੁਖ ਪਾਇਆ ਤਿਸ ਕਾ ਦਰਸ ਸਭ ਪਾਇਆ ਮਿਟਾਵੇ ਔਰ ਸਿਆਨ ਸਗਰੀ ਛਾੜ ਤੇ ਜਨ

ਸਾਧ ਚਰਨ ਦੋਏ ਭਗਤ ਜਨ ਕਮਨ ਧਨ ਰੰਗ ਬਿਰਲਾ ਕਉ ਪਾਵੈ ਸੰਗਿਕ ਬਹਿਦੀ ਜਾ ਕਰਮਾਇਆ ਗੁਰੂ ਪ੍ਰਸਾਦਿ ਨਾਮ ਜਪ ਲਿਆ ਦਾਇਗੀ ਉਪਮਾ ਕਹੀ ਨਾ ਜਾਇ ਨਾਨਕ ਰਹਿਆ ਸਰਬ ਸਮਾਇ ਪ੍ਰਭ ਸੰਦੀ ਦਇਆਲ ਭਗਤ ਬਸਰ ਸਦਾ ਕਿਰਪਾ।

ਵਡਿਆਈ ਹਰਗਨਮ ਕਥਾ ਮਨ ਪਾਈ। ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਹਰ ਹਰ ਨੀਤ ਭਲੀ ਸੋ ਕਰਣਿ ਸੋ ਵਤਨਵੰਦ ਹਿਰਦਾ ਵਸੇ ਪੂਨ ਗੁਰਮੰਤ ਸਾਧ ਸੰਗ ਪ੍ਰਭ ਹੁਨ ਵਾਸ ਸਰਵ ਸੁਖ ਨਾਨਕ ਪ੍ਰਕਾਸ਼ ਰੂਪ ਸਰਗੁਣ ਨਿਰਗੁਣ ਰੰਕਾਰ ਸੁਨ ਸਮਾਧਿ ਆ ਪਾਪਨ ਕੀਆ ਨਾਨਕਾ ਭੀ ਪ੍ਰਜਾ ਪਸ਼ਟਪਦੀ ਜਬ ਅਕਾਰਿ ਹਕਾਸ਼ ਨ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੀ ਉਤ ਜਬ ਤਾਰੀ ਆਪਨ ਸੁਨ ਸਮਾਧ ਤਾਬ ਬੈਰ ਵਿਰੋਧ ਕਿਸ ਸੰਕਮਾਤ ਜਬ ਇਸਕਾ ਵਰਨ ਚੀਹਨ ਨਾ ਜਾਪਤ ਤਬ ਹਰ ਸੋਗ ਕਹ ਕਿਸ ਵਿਆਪਤ ਜਬ ਆਪਨ ਆਪ ਆਪਾਰ ਬ੍ਰਾਹਮਣ ਤਾ ਮੋਹ ਕਹ ਹੋਤ ਪਰਮ ਆਪਨ ਖਿਲਾ ਵਰਤੀ ਜਾ ਨਨ ਕਰਨ ਹਾਰਨਾ ਦੂਜਾ ਜਮ ਹੋਤ ਪ੍ਰਭ ਕੇਵਲ ਧਨੀ।

ਤਰੈ ਤਬ ਕੌਣ ਨਿਡਰ ਕੌਣ ਕਰ ਡਰ ਆਪਨ ਚਲ ਤਾਪ ਕਰਨੇ ਆਰ ਨਾਨਕ ਠਾਕੁਰ ਗੁਮ ਅਪਾਰ ਬਨਾਸੀ ਸੁਖਾਪਨਾਸਨ ਤਹ ਜਨਮ ਵਰਨ ਕਹੁ ਕਹ ਬਨਾਸਨ ਜਬ ਪੂਰਨ ਕਰਤਾ ਪ੍ਰਾਸ ਹੋਇ ਤਬ ਜਮਕਿ ਤ੍ਰਾਸ ਕਹ ਹੋ ਕਿ ਸੋਏ ਜਬ ਅਵਗਤਿ ਅਗੋਚਰ ਪ੍ਰਵੀਕਾ ਤਬ ਚਿਤ੍ਰ ਗੁਪਤ ਕਿਹ ਪੂਛਤ ਰੇਖ ਜਮਨਾਸ ਨਿਰੰਜਨ ਅਗੋਚਰਾ ਗਾਦੀ ਤਬ ਕੌਣ ਛੁਟੇ ਕੌਣ ਬੰਧਨ ਵਾਦੀ ਆਪਣਾ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਅਪਰ ਜਾ ਜਹ ਨਿਰਮਲ ਪੁਰਖ ਪੁਰਖ ਪਾ ਤੋਤਾ ਤਹ ਬਿਨ ਮੈਲ ਕਹ ਹੋ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤਹ ਕੌਣ ਕੌਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਸ਼ਾਲ ਸ਼ਿਦਰ ਲਗਤ ਕਹੁ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਇ ਤਹ ਕਿਸੈ ਭੂਖ ਕਵਨ ਤ੍ਰਵਤਾ ਕਰਨ ਕਰਾਵਨ ਕਰਨੇ ਆਰ ਨਾਨ ਕਰਤੀ ਕਾ ਨਾਹ ਸੁਮਾਰ ਜਬ ਆਪਣੇ ਸੁਭਾ ਆਪਣੇ ਸੰਗ ਬਨਾਇ ਤਾਪ ਕਵਨ ਮਾਇ ਬਾ ਮਿੱਤਰ ਸੁਤ ਪਾਈ ਜਹ ਸਰਬ ਕਲਾ ਆਪ ਹੈ ਪ੍ਰਵੀਨ ਤਹ ਵੇਦ ਕਤੇਬ ਕਹਾ ਕੁਚੀਨ ਜਬ ਆਪਣਾ ਆਪ

ਚਿੰਤਾ ਤਹਿ ਕਉ ਨ ਚਿੰਤ ਕਹਿਲਾ ਗੈ ਚਿੰਤਾ ਜਹ ਆਪਨ ਆਪ ਆਪਤੀਆਰਾ ਤਹਿ ਕੌਨ ਕਥੈ ਕੌ ਸੁਨ ਨਿਹਾਰਾ ਬਹੁ ਬਿਆਨ ਦੂਜ ਦੇ ਊਚਾ ਨਾਨਕਾ ਸਕੋ ਆਪ ਪਾਹੁਚਾ ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮਹਿ ਕਿਨ ਵਿਸਤਾਰ

ਉਪ ਗਿਆਨ ਆਪਨ ਖੇਲ ਆਪ ਕਰਦੀ ਖੈ ਖੇਲ ਸੰਕੋਚਾ ਤਾ ਨਾਨਕੀ ਕਹਿ ਜਹ ਅਵਗਤ ਭਗਤ ਤਹ ਆਪ ਜਹ ਪਸਰਾ ਪਾਸਾਰ ਸੰਤ ਪ੍ਰਤਾਪ।

ਬੋਲਿਆ ਸਲੋਕ ਜੀ ਆ ਜੰਦ ਕੇ ਠਾਕੁਰ ਆਪੇ ਵਰਤਨਾਰ ਨਾਨਕੀ ਕੂ ਪਸਰਿਆ ਦੂਜਾ ਕਹਿਣ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥਿਆ ਆਪ ਸੁਣਨੇ ਹਾਰਿਆ ਪਹੀ ਕਾਵਿ ਵਿਸਤਾਰ ਜਾਤ ਭਗਤ ਸ੍ਰਿਸ਼ਟੀ ਉਪਾਏ ਆਪਣਾ ਭਾਣੇ ਲਏ ਸਮਾਏ ਤੁਮ ਦੀ ਬਿਨ ਨਹੀਂ ਕਿਛ ਹੋਏ ਆਪ ਨੂੰ ਸੂ ਸਭ ਜਗਤ ਪੁਰੂਏ ਜਾਕ ਪ੍ਰਭ ਜੀ ਆਪ ਜਾਏ ਸੱਚ ਨਾਮ ਸੋਇ ਜਨ ਪਾਏ ਸੋ ਸਮੁੰਦਰ ਸੀ ਤਤ ਕਵੀਤਾ ਨਾਨਕ ਸਭ ਸ੍ਰੇਸ਼ਟ ਕਾ ਜੀਤਾ ਜੀ ਆ ਜੰਤਰ ਸਭ ਤਾ ਕਿਹਾ ਦੀਨ ਦਿਆਲ ਅਨਾਸ਼ ਕੁਨਾਸ਼ ਜਿਸ ਰਾਖ ਹੈ ਜਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨ ਵਿਸਾਰ ਦਿਖਤਾ ਜਬਰ ਕਹਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਆ ਕੀ ਜੁਗਤ ਜਾ ਕੇ ਸਭ ਹਾਥ ਅੰਤਰ

ਬਹ ਪਾ ਜੁਗ ਜੁਗ ਰਚਿਓ ਸੁਤ ਸਹਿਤ ਆਦਿ ਜਿਹ ਪਾਵੈ ਤਿਹ ਲਈ ਮਿਲਾਇ ਭਗਤ ਕਰਿ ਹਰਿ ਕੇ ਗੁਣ ਗਾਇ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੀ ਕੈ ਨਾਇ ਤੁਸੀਂ ਆਸ ਨ ਬਿਰਥਿ ਜਾਇ ਸੇਵਕ ਸੇਵਾ ਬਨਾਇ ਗੁੰਬੂਜ ਪਰਮ ਪਦ ਪਾਏ ਤੇ ਉਪਰ ਨਹੀਂ ਵਿਚਾਰ ਜਾ ਕਮਨ ਵਸੈ ਅੰਤਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਨ ਪੂਜਹ ਗੁਰ ਕੇ ਪੈਰੇ ਲੋਕ ਸੁਹੀ ਅਪਰ ਲੋਕ ਸੁਹੇਲੇ ਨਾਨਕ ਹਰ ਪ੍ਰਵਿਆਪ ਮੇਰੇ ਸਾਧ ਸੰਗ ਮਿਲ ਕਰੂੰ ਆਨੰਦ ਗੁਣ ਗਾਵਹੁ ਪ੍ਰਭ ਪਰਮਾਨੰਦ ਰਾਮ ਨਾਮ ਤਾਤ ਕਰੂੰ ਵਿਚਾਰ ਦੁਰਲਭ ਦੇਹ ਕਾ ਕਰੂੰ ਉਧਾਰ ਅੰਮ੍ਰਿਤ ਬਚਨ ਹਰਿ ਕੇ ਗੁਣ ਗਾਇ ਉਪਰਾ ਅੰਤਰਨ ਕਹਿ ਹੈ ਸਵਾਇ ਆਠ ਪਹਿਰ ਉਪਰਾ ਭੀਖਮ ਨੇਰਾ ਮਿਟਾ ਗਿਆਨ ਬਿਨ ਸਹਿ ਅੰਧੀਰਾ ਸੁਨ ਉਪਦੇ ਹਿਰਦੈ ਵਸਾਉ ਮਨ ਇੱਛੇ ਨਾਨਕ ਫਲ ਪਾਵ ਹਰਤ ਪਲਤ ਦੁਇ ਲਿਹੁ ਸਵਾਰ ਰਾਮ ਨਾਮ ਅੰਤਰ ਵਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸਤ ਸਾਜ ਪ੍ਰੀਖਿਆ ਮਨ ਤਾ ਨਾਮ ਜਪ ਲਿਬਲਾਏ ਦੁਖ ਦਰਦ ਮਨ ਤੇ ਪਾਉ ਜਾਏ ਸਚ ਵਾਹ ਪਾਰ ਕਰਹੁ ਵਾਹ ਪਾਰੀ ਦਰਗਹ ਨਿਭਹਿ ਕੀਪ ਤੁਮਾਰੀ ਕਾ ਟੀਕ ਰਖ ਮਨ ਵਾਹਿ ਨਾਨਕ ਬਹਰ ਨਾ ਆਵਹਿ ਜਾਹੀ ਦੇਹ ਦੇ ਦੂਰ ਕਹ ਕੁਜਾਇ ਉਬਰਾ ਰਖ ਨਾਰ ਤਿਆਇ ਨਿਰਪਾਉ ਜਪੈ ਸਕਲ ਪਾਉ ਮੇਟੈ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ ਜਿ ਪ੍ਰਭ ਰਾਖਿ ਤਹ ਨਾਹਿ ਦੁਖ ਨਾਮ ਜਪਤ ਮਨ ਉਤ ਸੁਖ ਚਿੰਤਾ ਜਾਈ ਮਿਟੈ ਅਹੰਕਾਰ ਦਿਸ ਜਨਕ ਕੋਇ ਨਾ ਪਹੁਚਨਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਗ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ

ਸਰੋ ਗਿਆਨ ਅੰਜਨ ਕਰ ਦਿਆ ਗਿਆਨਾਂ ਦੇਰ ਵਿਨਾਸ ਹਰਿ ਕਿਰਪਾ ਤੀ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭਡੀਠਾ ਨਾਮ ਪ੍ਰਭ ਕਲਾ ਕਮੀਠਾ ਸਗਲ ਸਮਿਗਰੀ ਕਟ ਮਾਹਨ ਕਰੰਗ ਨਨ ਦ੍ਰਿਸ਼ਟਾ ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੀਹ ਮੈਸ ਕਵਿ ਸਰਾਮ ਸੁਵਨ ਸੰਵਾਦ ਅਨਹਤ ਤਹਨਾਦ ਕਹਿਨ ਨਾ ਜਾਈ ਅਚਰਜ ਸੰਵਾਦ ਤਿੰਨ ਦੀਖਿਆ ਚ ਸਭ ਦਿਖਾਈ ਨਾਨਕ ਤਿਹ ਜਾਂ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਦ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੀ ਆਕਾਸ਼ ਪਾਇਆਲ ਸਰਬਲੋਕ ਪੂਰਨ ਪ੍ਰਤ ਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈ ਸੀ ਆਗਿਆ ਤੈਸਾ ਕਰਮ ਪਾਵਣ ਪਾਣੀ ਵੈ ਸੰਤਰ ਮਾਹੀ ਚਾਰ ਕੁੰਟ ਦਹ ਦਿਸ ਸਮਾਹੀ ਇਹ ਤੇ ਭੇਨਾ ਨਹਿ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੀਖ ਸਸੀਅਰ ਸੂਰ ਨਖ ਯਾਤਰ ਮਹਿ ਇੱਕ ਬਾਣੀ ਪ੍ਰਭ ਸਭ ਕੋ ਬੋਲੈ ਆ ਵਾ ਡੋਲ ਨਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਕੀਲ ਮੋਲ ਨਾ ਪਾਇਆ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਆ ਰਹੀ ਹੋ ਸਵਾਮੀ ਓਤ ਪੋਤ ਗੁਰੂ ਪ੍ਰਸਾਦ ਪਰਮ ਕਾ ਨਾਹ ਨਾਨਕ ਤਿਨ ਮੈਂ ਹੋ ਵਿਸਾਸ ਸੰਤ ਜਨਾ ਕਾ ਭੀਖਣ ਸਾਹਿਬ ਬ੍ਰਹਮ ਸੰਤ ਜਨਾ ਕਾ ਹਿਰਦਾ ਸਭ ਧਰਮ ਸੰਤ ਜਨਾ ਸੁਨ ਸੋ ਵਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਹੈ ਰਹਿਤ ਸਾਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਵਸੀ ਬਾਹਰ ਪਿਓ ਹੀ ਨਾਨਕ ਦਰਸ਼ਨ ਦੀਸਾ ਮੁਹਿ ਆਪ ਸਾਧ ਕੀਆ ਸਭ ਸਾਤ ਤਿਹ ਪ੍ਰਭ ਤੇ ਸਗਰੀ ਉਤਪਾਤ ਤਿਹ ਪਾਵੈ ਤਾਂ ਕਰਿ ਵਿਸਥਾਰ ਤਿਹ ਪਾਵੈ ਤਾਂ ਏਕ ਅੰਕਾਰ ਅਨਕ ਕਾਲਾ ਲਖੀ ਨਹਿ ਜਾਏ ਜਿਹ ਪਾਵ ਤਹ ਲੈ ਮਲਾਈ ਕਵਨ ਨਿਕਟ ਕਵਨ ਕਹੀ ਅਧੂਰਾ ਪਿਆ ਪੁਗਾ ਪਾਰ ਪੂਰ ਅੰਤਰਗਤ ਜਿ ਸਾਹਿਬ ਜਨਾਈ ਨਾਨਕ ਜਨਾ ਬੁਝਾਏ ਸਰ ਪੂਤਾ ਵਰਤਾਰਾ ਸਰਵਨੈ ਨਾ ਭੀਖਨ ਹਰ ਸਭ ਸਮਗਰੀ ਜਾ ਕਰ ਤਨਾ ਪੰਜਾ ਸਾਹਿਬ ਹੀ ਸੁਨਾ ਆਵਨ ਜਾ ਨਿਖੀਰ ਬਣਾਇਆ ਆਗਿਆਕਾਰੀ ਕੀ ਨੇ ਮਾਇਆ ਸਭ ਕਮਾਤ ਅਲਿਵ ਤੋ ਰਹਿ ਜੋ ਕਿਛ ਕਹਿਣਾ ਸੋ ਆਪ ਹੀ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਪਾਵੈ ਤਨ ਲੈ ਸਮਾਏ ਉਸ ਤੇ

ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸਵਾਉ ਜਨਕ ਸੰਗ ਚਿਤ ਨਾ ਜਨਕ ਸੰਗ ਚਿਤ ਆਵੈ ਨਾਉ ਆਵ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਕ ਨਾਉ ਨਾਨਕ ਪੂਰਾ ਪਾਇਆ ਪੂਰੀ ਕੁਗਨ ਗਵਸ਼ਟਪਦੀ ਪੂਰੇ ਗੁਰ ਕਾ ਸਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖ ਸਾਸ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦਾ ਸਨਿਤ ਤਿਆਗ ਹੁਤਰੰਗ ਸੰਤ ਜਨਾਂ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹ ਹਰ ਤਨ ਕੀ ਪਰਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ।

ਰਾਖੀ ਸਰਨ ਜੋਗ ਸੰਸਰਣੀ ਆਈ ਕਰ ਕਿਰਪਾ ਪ੍ਰਭਾ ਮਿਲਾਈ ਮਿਟ ਗਏ ਬੈਰ ਪੈ ਸਬਰੀ ਅੰਮ੍ਰਿਤ ਨਾਮ ਸਾਧ ਸੰਗਲਿਆ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸਿਵ ਕਿਸੀ ਵਾਲ ਜੰਜਾਲ ਵਿਕਾਰ ਤੇ ਰਹਿਤੀ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨੇ ਭਿਖੇਪ ਹਮਾਰੀ ਪ੍ਰਭ ਕੀ ਉਸਤਦ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸਾ ਸੋਧਨ ਧਾਮ ਸਰਬ ਇੱਛਾ ਤਾਗ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਾਵਲੂ ਸਭਤੀ ਉਗਜ ਪਾਏ ਅਸਥਾਨ ਵਾਹਨ ਹੋਇਆ ਮਨ ਜਾਨ ਹਰ ਤਨ ਖਟ ਚਲਾ ਜਾਨ ਸੋਈ ਨਾਨਕ ਜਿਸ ਪ੍ਰਾਪਤ ਹੋਈ ਖੇਮ ਸ਼ਾਂਤ ਰੇਧ ਨਵ ਨਿਧ ਬੁੱਧ ਗਿਆਨ ਸਰਵਧਨ ਸਿੱਧ ਵਿਦਿਆ ਤਪ ਯੋਗ ਪ੍ਰਾਪਤਿਆਨ ਗਿਆਨ ਸ੍ਰੇਸ਼ਟ ਗੁਤਮੇ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵੀਤਾ ਸਮਦਰ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ।

ਭੁੱਖਿਆਂ ਭੁੱਖ ਨਾ ਉੱਤਰੇ ਜੇ ਬੰਨਾ ਪ੍ਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ

ਨਾ ਜਾਈ। ਤੀਰਥ ਨਾਵਾਂ ਜਿਤ ਸੁਭਾਵਾਂ ਮਿਣ ਭਾਣੇ ਕੇ ਨਾਏ ਕਰੀ ਜਿਤੀ ਸਿਰਠ ਉਪਾਈ ਵੇਖਾਂ ਮਿਣ ਕਰਮਾਂ ਕੀ ਮਿਲੈ ਲਈ ਮਤ ਵਿੱਚ ਰਤਨ ਜਵਾ।

ਪਾਈ ਜੇ ਜੁਗ ਚਾਰੇ ਆਰਜਾ ਹੋਰ ਦਾ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ।

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ।

ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।

ਚਾਰ ਕਰਤੇ ਕਹਿ ਕਰਨੇ ਨਾਹੀਂ ਸੁਮਾਰ ਧੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ।

ਕਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਮਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਾਖਾਹੇ ਅਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸ

ਜਿਨੇ ਲਿਖੇ ਤੇ ਸਰਨਾਹੇ ਜੇ ਫਰਮਾਏ ਤਿਵਤ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾਹੀ ਕੁਥਾਉ ਕੁਦਰਤ ਕਵਣ ਕਹਾ।

ਕਰਤਾ ਸਿਰ ਠੀਕ ਔਸਾ ਜੇ ਆਪੇ ਜਾਣੇ ਸੋਈ ਕਿਵ ਕਰਿਆ ਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੁਆ।

ਕੋੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹਿ ਕਹਿਣ ਕਤੇਬਾਂ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀ ਹੈ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੈ ਸਮੁੰਦਰਾਂ ਜਾਣੀਏ ਹੈ, ਸਮੁੰਦ ਸਾਹ ਸੁਲਤਾਨ। ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋ ਮਣੀ, ਜਿਤ ਸਮਨਹੁ ਨਾ ਵਿਸਰੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਣੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ

ਕੋਇ ਤੇ ਸੁੱਚੇ ਕੋ ਜਾਣੇ ਸੋਏ। ਜਿਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਹਿ ਜੋਤ ਅਪਾਰ, ਕਿਤੇ ਅਗਣਤ ਨਹੀਂ ਵਿਚਾਰ।

ਹੋਏ, ਹੋਰ ਆਖ ਨਾ ਸਕੈ ਕੋਇ। ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੇਤੀਆ ਮੂਹ ਖਾਏ। ਆਪੇ ਜਾਣੇ ਆਪੇ ਦੇ, ਆਖੇ ਸੇ ਪੇ ਕਈ ਕੇ, ਜਿਸ ਨੂੰ ਬਖਸ਼

ਮਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ

ਹਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕਿਤੇ ਵਾਵਣ ਹਾਰੇ ਕਿਤੇ ਰਾਗ ਪਰਿਸਿਓ ਕਹੀਅਨ ਕਿਤੇ ਗਾਵਣ ਹਾਰੇ ਗਾਵਹਿ ਤੁਹਨੂੰ ਪੌਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ।

ਗਾਏ ਗਮ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਰਖੇ ਧਾਰੇ ਸਹੀ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ।

ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਸਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾਂ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿੱਧ ਅਵਰਾ ਸਾ

ਆਕਾਰ ਆਦੇਸ਼ ਤਿਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂ ਜੀ ਭਉ ਲਖ ਹੋਵੈ ਲਖ ਹੋਵੈ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼।

ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨਿਸ਼ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ

ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸੁਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ।

ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹ ਦਸਵੇਂ ਸ਼ਭੈ ਸ਼ੰਤੁਐ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਹ ਕਉ ਕਹਿ ਨ ਸਕਤ ਕੇ।

ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਆਰੂਪੇ, ਨਮਸਤੰ ਆਨੂਪੇ, ਨਮਸਤੰ ਆਪੇਖੇ, ਨਮਸਤੰ ਆਲੇਖੇ, ਨਮਸਤੰ ਆਕਾਏ, ਨਮਸਤੰ ਆਜਾਏ।

ਨਮਸੁੰ ਆਟਾ ਹੈ, ਨਮਸੁੰ ਆ ਨੀਲੇ, ਨਮਸੁੰ ਆ ਨਾਦੇ, ਨਮਸੁੰ ਆਸ਼ੇ ਦੇ, ਨਮਸੁੰ ਆ ਗਾਦੇ, ਨਮਸੁੰ ਆ ਗੰਜੇ, ਨਮਸੁੰ ਆ ਭੰਜੇ, ਨਮਸੁੰ ਉਦਾਰੇ, ਨਮਸੁੰ ਆ ਪਾਰੇ, ਨਮਸੁੰ ਸੁ ਏਕੈ, ਨਮਸੁੰ ਆ ਨੇਕੈ, ਨਮਸੁੰ ਆ ਭੂਤੇ, ਨਮਸੁੰ ਆ ਜੂਪੇ, ਨਮਸੁੰ ਨਿਰਕਰਮੇ, ਨਮਸੁੰ ਨਿਰਭਰਮੇ, ਨਮਸੁੰ ਨਿਰਦੇਸੇ, ਨਮਸੁੰ ਨਿਰਭੇਸੇ, ਨਮਸੁੰ ਨਿਰਨਾਮੇ, ਨਮਸੁੰ ਨਿਰਕਾਮੇ, ਨਮਸੁੰ ਨਿਰਧਾਤੇ, ਨਮਸੁੰ ਨਿਰਘਾਤੇ, ਨਮਸੁੰ ਨਿਰਧੂਤੇ, ਨਮਸੁੰ ਆ ਭੂਤੇ, ਨਮਸੁੰ ਆਲੋਕੇ, ਨਮਸੁੰ ਆਸੋਕੇ, ਨਮਸੁੰ ਨਿਰਤਾਪੇ, ਨਮਸੁੰ ਆਥਾਪੇ, ਨਮਸੁੰ ਤਿਰਮਾਨੇ, ਨਮਸੁੰ ਨਿਧਾਨੇ, ਨਮਸੁੰ ਆਗਾਹੇ, ਨਮਸੁੰ ਅਬਾਹੇ, ਨਮਸੁੰ ਤਿਰਵਰਗੇ, ਨਮਸੁੰ ਆਸਰਗੇ, ਨਮਸੁੰ ਪਰਭੋਗੇ, ਨਮਸੁੰ ਸੋਜੋਗੇ।

ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਾਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ

ਜਾਂਦਾ ਹੈ। ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮਸਤ ਵੰਗ ਨਿਰਨਾਥੇ ਨਮਸਤ ਵੰਗ ਪਰਮਾਥੇ ਨਮਸਤ ਵੰਗ ਅਗੰਜੇ ਨਮਸਤ ਵੰਗ ਅਪੰਜੇ ਨਮਸਤ ਵੰਗ ਅਕਾਲੇ ਨਮਸਤ ਵੰਗ ਅਪਾਲੇ ਨਮੋ ਸਰਬਦੇਸੇ ਨਮੋ

ਸਰਭੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖ ਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਾਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿੱਧੰ ਨਿਵਾਸੀ ਚਰਪਟ ਸ਼ਾਂਤ ਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਾਹ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ

ਪੂਰਨ ਪੁਰਖ ਅਪਾਰ ਸਰਬ ਸੂਰਚ ਉਸ ਜਮ ਭਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇ।

ਨਿਰੰਜਨ ਸਰਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮਿਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨ ਜਾਨਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਨ ਜਾ ਕਹਿ ਨਿਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਨ ਸ਼ਾਸਤਰ ਨ ਆਵਹੀ ਵਹੁ ਚਿਤ ਮਦ ਭਰ ਸੰਤੁਐ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪ

ਹਰੀ ਫੁਲ ਸਕੰਨ ਹੈ, ਹਰਾਸੁਲ ਫਿਕੰਨ ਹੈ, ਕਲੰਕ ਪ੍ਰਣਾਸ ਸਮਸਤ ਨਿਵਾਸ ਹੈ, ਅਗੰਜੁਲ ਗਣੀਮ ਹੈ, ਰਜਾਇਕ ਰਹੀਮ ਹੈ, ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ।

ਕਥਨਿ ਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਨਾਮ ਚਿਤ ਚਰਨਾਮ ਅਣਸ਼ ਜਗਾਤ ਅਜਨਾਬਾਤ ਅਨਝਨ ਜਗਾਤ ਅਨਰੰਜਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣਵਰਣ ਅਨੰਤ ਦਾਤਾ ਮਹੰਤ ਹਰ ਬੋਲ ਮਨ ਸੰਤ ਪ੍ਰਸਾਦਿ।

ਕਹਿ ਸਰਪਾਇ ਕਹਿ ਭਵ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾ।

ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਹੈ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ।

ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁੱਲ ਕੁਨਿੰਦਾ ਸਮਸਤਲ ਨਿਵਾਸੀ ਅਜਾਇ ਬੇਭੂਤੇ ਗਜਾਇਬ ਗਨੀ ਮੈਂ ਹਰਿਅੰ ਕਰਿਅੰ ਕਰੀ ਮੁੱਲ ਹਿਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਜੰ ਭਵ ਸੁਭੰ ਸਰਬੁਦਾ।

ਪਵਈਏ। ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਉ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪੂਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂ ਭਲਈ ਬਦਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤੰਤ ਕੋ ਨੰਗੇ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗੁਜਾਨ ਕ ਸੁੰਦਰ ਹਿੰਸਤ ਹੀ ਹਜਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ, ਤੀਰ ਸਨਾਨ ਦਇਆ ਦਮਦਾਨ ਸੁਸੰਜਮ ਨਿਮ ਅਨੇਕ ਬਸੇਖੈ, ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕ ਪੇਖੈ, ਪੌਣ ਆਹਾਰ ਜਤੀ ਜਾ ਧਾਰ ਸਵੈ ਸੁਵਿਚਾਰ ਹਜ਼ਾਰ ਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ, ਸੁਧ ਸਿਪਾ ਦੁਰੰਤ ਦੁਬਾ ਸੁਸਾਸਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਤੋਰ ਅਰੀਨ ਮਰੋਰ ਮਵਾਸਨ ਮਤ ਮਤੰਗਨ ਮਾਨ ਮਲੈਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ, ਵੀਰ ਅਪਾਰ ਵੱਡੇ ਬਰਿਆਰ ਅਵਚਾਰੇ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ ਮਤ ਗਜਾਨ ਕੇ ਮਨ ਮਲਈਆ, ਗਾੜੇ ਗੜਾਣ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁਏਕ ਦਵਈਆ, ਦਾਨਵ ਦੇ ਫਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾਡ ਜੈ ਧੁਨ ਪਾਪਣ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਛਪੈਂਗੇ, ਮਾਨਵ ਇੰਦਰ ਗਜਿੰਦਰ ਨਰਾਤ ਬਜਾਉਣ ਤਰਲੋਕ ਕੋ ਰਾਜ ਕਰੇਂਗੇ, ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ, ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪੱਗ ਤੇ ਨਰ ਫੇਰ ਨਾ ਦੇਹ ਧਰੇਂਗੇ, ਕਹਾਂ ਪਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਖ ਧਿਆਨ ਲਗਾਇਓ,

ਸ੍ਰੀ ਅਸਤੂਜੂ ਕਰੇ ਹੋ ਰਸ਼ਾ ਰਾਖ ਲਿਹੁ ਮੋਹਿ ਰਾਖ ਨਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤੁਮਹੁ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੀ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ

ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ।

ਆਇਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੈ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ। ਆਵਹੁ ਸੰਤ ਪਿਆਰੇ ਹੋ ਅਕਥ।

ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ ਅਗਮ ਅਗੋਚਰਾ।

ਕਹੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੇਂ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਭਾਅ

ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸੰਸਾਰ ਵਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ।

ਸਤਿ ਸਮਾਣੀ। ਜਨਮ ਰਤਨ ਜਿਨਿ ਖੱਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ

ਜਾਇ। ਅਨੇਕ ਜੁਨੀ ਭਰਮੀ ਆਵੈ ਮਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਮਿਣ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ।

ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ

ਹੋਈ। ਇਹ ਸਰਵਣ ਹੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲੱਖ ਵਿਡਾ।

Vaheguru.

Vaheguru.

Vai guru, vai guru, vai guru, vai guru, vai guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ,

ਸਭਨੀ ਹਾਜ਼ਰੀਆਂ ਦਰਜੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ ਤੇ ਮੀਰਾਂ ਭਰੇ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਵਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ, ਆਓ ਹੁਣ ਗੁਰ ਪਿਆਰਿਆਂ ਪਾਤਸ਼ਾਹ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤ ਲਾਇਆ।

ਜਿਸ ਤੂੰ ਦੇਤ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ

ਸੇਵਾ ਲਾਲ ਛੱਡੀਏ, ਕੋਈ ਇੱਕ ਮਨ ਅਲੱਗ ਧਿਆਈਐ, ਪਾਲਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ, ਤਾਂ ਧੂਠ ਨਾ ਦੀ ਪਾਈਐ, ਮਤ ਥੋੜੀ ਸੇਵ ਗਵਾਈ।

ਕਲਾ ਨਾ ਖੇਡ ਗਿਆ ਜਿਤ ਦਰ ਗਏ ਗਿਆ ਹਾਰ ਗਿਆ ਪੜਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਵਾਹਿਗੁਰੂ ਜੀ।

It's hard to move.

ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗੌਤੀ ਜੀ ਸਹਾਇ। ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੇ, ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ।

ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ

ਬੰਨ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ, ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਜੀ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਖਾਲਸਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪੁਰਨ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ ਜੀਓ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰ ਭਾਈ ਗੁਰਦਿਆਲ ਸਿੰਘ ਜੀ ਅੱਜ ਦੇ ਦਿਨ ਦੀ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਮਹਾਰਾਜ ਕਰੀ ਪਾਕਸਾਲ ਸੋਚ ਪਿਤਰਾ ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰਨੀ ਭਾਈ ਗੁਰਦਿਆਲ ਸਿੰਘ ਜੀ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਦੁੱਖਾਂ ਕਲੇਸ਼ਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਕਰਨੇ ਸਮੂਹ ਪਰਿਵਾਰ ਦੇ ਸਿਰ 'ਤੇ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਚੜ੍ਹਦੀਆਂ ਗੱਲਾਂ ਬਖਸ਼ਿਸ਼ ਕਰਨੀਆਂ ਸਦਾ ਅੰਗ ਸੰਗੇ ਅਪੰਗ ਅੰਗ ਬੇਬੂਤੇ ਵਾਲੀਆਂ ਬਰਕਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀਓ ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰ ਰਹੀਆਂ ਹਨ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਪ੍ਰੇਮ ਭਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ ਮਹਾਰਾਜ ਜੀਓ ਪਾਵਨ ਪਿਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਰੰਭ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਮਹਾਰਾਜ ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ ਕਿਰਪਾ ਕਰੋ ਮਹਾਰਾਜ ਜੀਓ ਪਾਵਨ ਪਿਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਦੇ ਚੱਲਣੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

जियो। सतनाम श्री वाहिगुरु साहिब जियो।

ਸਤਿਗੁਰੇ ਨਮੇ ਸਤਿਗੁਰੇ ਨਮੇ ਸ੍ਰੀ ਗੁਰੂ ਦੇਵ ਐ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਭੁਰ ਕੈ ਨਾਮ ਜਪਤ ਅਗਨਤ ਅਨੇਕੈ ਬੇਦ ਪੁਰਾਣ ਸਿਮਰਿਤ ਸਦਾ ਖਿਰ ਕੀਨੇ ਰਾਮ ਨਾਮ ਇਕਾ ਖਿਰ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ ਕਾਂਖੀਏ ਕੈ ਦਰਸ਼ ਤੁਹਾਰੋ ਨਾਨਕੁਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੇ ਸਿਮਰਨ ਦੂਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਗਨ ਨ ਲਾਗੈ ਪ੍ਰਭ ਕੇ ਸਿਮਰਨ ਅੰਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੇ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਮ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿਤ ਸਿਧਨਾ ਨਿਤ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਈ ਸੁਫਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ

ਅੰਮ੍ਰਿਤ ਮਾਹੀ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ।

ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ

ਕੋਟ ਪਾਵ ਦਰਗੇ ਨਹੀਂ ਸਜਾਏ। ਛੂਟਸ ਨਾਹੀ ਉਪਿਆਲ ਮੋਹ ਬਿਆ ਪੈ ਮਾਇਆ ਜਾਲ। ਅਵਰ ਕਰਤੂ ਸਗਲੀ ਜਮਡਾ ਨੇ ਗੋਬਿੰਦ ਭਜਨ ਬਿੰਤਲ ਨਹੀਂ ਮਾਨੇ। ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ।

ਸਹਿਬ ਸਾਰੇ ਮੁਗਤ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਨ ਹਾਰ ਪਾਰ ਰਤਨ ਤਿਆਗ ਕੌੜੀ ਸੰਗਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਸਥਿਰ ਕਰਮਾਨ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੇ ਸੰਗ ਸਹਾਈ ਤਿਸ ਪਰ ਹਰੇ।

ਹੈ ਨਾਨਕ ਪਰਸੇ ਧੀ ਕਰ ਜਾਵਹਿ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਭਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੀ ਸਗਲ

ਉਸਤਤ ਕਰਹੇ ਅਨੇਕ ਜਨ ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁਬਿਧ ਅਨੇਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਪਰਮੇ ਉਦਾਸੀ।

ਪਾਏ। ਸੰਤ ਕਾ ਨਿੰਦਕ ਮਹਾਂ ਅਤਤਾਏ, ਸੰਤ ਕਾ ਨਿੰਦਕ ਖਿੰਟਿਕ ਨਾ ਪਾਏ। ਸੰਤ ਕਾ ਨਿੰਦਕ ਮਹਾਂ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕੇ

ਦੁੱਖ ਹੈ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਟਰੈ। ਸੰਤ ਕੇ ਦੁਖੀ ਕੋ ਨਾਹੀਂ ਠਾਉ, ਨਾਨਕ ਸੰਤ ਭਾਵੇ ਤਾਂ ਲਏ ਮਿਲਾਏ, ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਕੋ ਉਦਿਆਨ ਭਰਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾਂ ਮ੍ਰਿਤ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨ ਰੱਖਣਹਾਰ, ਨਾਨਕ ਸੰਤ ਭਾਵੇ ਤਾਂ ਲਏ ਉਬਾਰ।

ਸੰਤ ਕਾ ਦੁਖੀ ਛੁਟਾ ਇਕੇਲਾ, ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।

ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁੰਤਾ ਬੁਝਣਹਾਰ।

ਸਾਜਨ ਸੰਤ ਕਰੋ ਇਹੋ ਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹਿ ਨਾਮ ਜਪਾਵੋ।

ਨਹੀਂ ਕਿਛੁ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਨ ਪਾਏ ਸੁਸਮਦਰਸੀ ਤਤ ਕਾ ਬੇਤਾ ਨਾਨ ਸਗਲ ਸਿਸ਼ਟ ਕਾ ਜੇਤਾ ਜੀ ਜਨ

ਪ੍ਰੇਮ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਾ ਇਹ ਸੁਭਾਓ ਆਠ ਪਹਿਰ ਪ੍ਰਭੇਖੋ ਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ।

ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣਹਿ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਹੈ ਉਹ ਸੁਆਮੀ ਓਤ ਪੋਤ।

0: ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਿਆਲ ਸਿੰਘ ਜੀ ਆਪ ਜੀ ਨੂੰ ਸੁਖਮਨੀ ਸਾਹਿਬ ਜੀ ਦਾ ਬੜੇ ਪਿਆਰ ਨਾਲ ਪਾਠ ਸਾਨੂੰ ਕਰਾ ਰਹੇ ਸਨ, ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਸੋ ਆਪ ਜੀ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਸੁਖਮਨੀ ਸਾਹਿਬ ਦੇ ਜਾਪ ਸਰਵਣ ਕਰ ਰਹੇ ਹੋ। ਸੋ ਕੁਛ ਸੂਚਨਾਵਾਂ ਸਾਡੇ ਸਤਿਕਾਰਯੋਗ ਸਤਿਕਾਰ ਸਕੱਤਰ ਭਾਈ ਚਰਨਜੀਤ ਸਿੰਘ ਜੀ ਵੱਲੋਂ, ਉਸ ਤੋਂ ਉਪਰੰਤ ਆਪ ਜੀ ਹਜ਼ੂਰ ਕੀਰਤਨ ਦੀ ਹਾਜ਼ਰੀ ਭਰਾਂਗੇ ਜੀ। ਸੋ ਕੁਛ ਸੂਚਨਾ ਤੋਂ ਬਾਅਦ ਆਪ ਜੀ ਹਜ਼ੂਰ ਕੀਰਤਨ ਦੀ ਹਾਜ਼ਰੀ ਭਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ, ਸਤਿਗੁਰ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਓ। ਸਾਰੇ ਮਾਈ ਭਾਈ ਇੱਕੋ ਵਾਰ ਆਖਣ 'ਤੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਹਨ ਜੋ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਸਤਿਗੁਰ ਜੀ ਦੀ ਨਿੱਘੀ ਗੋਦ ਵਿੱਚ ਬੈਠਣ ਦਾ ਸੁਭਾਗ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਿਰਪਾ ਕਰੇ, ਆਪ ਸਮੁੱਚੀਆਂ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੇ। ਆਪਣੇ ਦਰੋਂ ਘਰੋਂ ਸਤਿਗੁਰੂ ਜੀ ਸਭਨਾਂ ਨੂੰ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨ। ਗੁਰੂ ਪਿਆਰਿਓ, ਇੱਕ ਤਾਂ ਜੋ ਗੁਰੂ ਘਰ ਦੀ ਲੰਗਰ ਦੀ ਬਿਲਡਿੰਗ ਹੈ, ਉਹਦੇ ਲਈ ਥੱਲੇ ਆਪ ਦੇਖ ਰਹੇ ਹੋ ਕਿੰਨਾ ਰੋਡ ਦੇ ਵਿੱਚ ਪੱਟ ਪਟਾਈਆ ਜਿਹੜਾ ਹੋਇਆ ਹੈ। ਜਿਹੜੀ ਕੌਂਟੀ ਦੀ ਰਿਕੁਆਇਰਮੈਂਟ ਹੈ ਕਿ 3 ਫਾਇਰ ਹਾਈਡਰੈਂਟ ਜਿਹੜੇ ਹੈ ਉਹ ਗੁਰੂ ਘਰ ਦੇ ਵਿੱਚ ਲੱਗਣੇ ਹਨ। ਇੱਕ ਹਾਈਡਰੈਂਟ ਜਿਹੜਾ ਜਿੱਥੇ ਬਿਲਡਿੰਗ ਨਵੀਂ ਜਿਹੜੀ ਬਣੀ ਹੈ ਉੱਥੇ ਪੁਰਾਣਾ ਲੱਗਾ ਹੋਇਆ ਹੈ, ਉਹ ਬਿਲਡਿੰਗ ਦੇ ਲਾਗੇ ਹੋਣ ਕਰਕੇ ਫਾਇਰ ਬ੍ਰਿਗੇਡ ਦਾ ਜਿਹੜਾ ਟਰੱਕ ਹੈ ਉਹਦਾ ਪਾਈਪ ਜਿਹੜਾ ਉੱਥੋਂ ਹੁੱਕਅਪ ਨਹੀਂ ਹੋ ਸਕਦਾ, ਇਸ ਕਰਕੇ ਉਹਨੂੰ ਕੈਪ ਆਫ ਕਰਨਾ ਪਏਗਾ, ਉਹਨੂੰ ਬੰਦ ਕਰਨਾ ਪਏਗਾ। 3 ਜਿਹੜੇ ਹਾਈਡਰੈਂਟ ਹੈ ਘੱਟੋ ਘੱਟ 100 ਫੁੱਟ ਦੀ ਦੂਰੀ ਜਿਹੜੀ ਹੈ ਬਿਲਡਿੰਗ ਤੋਂ ਉਹ ਹੋਏਗੀ। ਉਸ ਤਰੀਕੇ ਨਾਲ ਜੋ ਡਰਾਇੰਗ ਮੁਤਾਬਕ ਹੈ ਉਹ ਲਗਾਏ ਜਾ ਰਹੇ ਹਨ। ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਪਿਛਲੇ ਹਫ਼ਤੇ ਜਿਹੜਾ ਇਹ ਸਾਰਾ ਕਾਰਜ ਹੈ ਉਹ ਸੰਪੰਨ ਕੀਤਾ ਜਾਵੇ, ਪਰ ਸਤਿਗੁਰੂ ਜੀ ਦੀ ਜੋ ਰਜ਼ਾ ਹੈ ਉਹਦੇ ਮੁਤਾਬਕ ਸਾਰਾ ਕੰਮ ਜਿਹੜਾ ਉਹ ਫਿਨਿਸ਼ ਨਹੀਂ ਹੋਇਆ। ਇੱਕ ਬੱਲਬ ਜਿਹੜਾ ਲੱਗਣਾ ਹੈ ਸਪੈਸ਼ਲ, ਉਹ ਫਾਇਰ ਬ੍ਰਿਗੇਡ ਦੀ ਰਿਕੁਆਇਰਮੈਂਟ ਜਿਹੜੀ ਹੈ ਉਹੀ ਬੱਲਬ ਜਿਹੜਾ ਹੈ ਉਹ ਅਸੀਂ ਉਹਦਾ ਆਰਡਰ ਕੀਤਾ, ਪਰ ਉਹ ਮੌਕੇ 'ਤੇ ਜਿਹੜਾ ਡਿਲੀਵਰ ਨਹੀਂ ਹੋ ਸਕਿਆ। ਹਾਲੇ ਵੀ ਉਹ ਸ਼ਿਪਿੰਗ ਡਿਪਾਰਟਮੈਂਟ ਦੇ ਕੋਲ ਹੀ ਹੈਗਾ, ਹੋਪਲੀ ਕੱਲ੍ਹ ਔਰ ਪਰਸੋਂ ਜਦੋਂ ਵੀ ਆ ਜਾਏਗਾ ਉਹ ਤੋਂ ਬਾਅਦ ਉਹ ਇੰਸਟਾਲ ਕਰਕੇ ਇੰਸਪੈਕਸ਼ਨ ਜਿਹੜੀ ਲਈ ਜਾਏਗੀ। 2 ਇੰਸਪੈਕਸ਼ਨਾਂ ਜਿਹੜੀਆਂ ਹੈ ਬਿਲਡਿੰਗ ਡਿਪਾਰਟਮੈਂਟ ਦੀਆਂ ਉਹ ਹੋ ਚੁੱਕੀਆਂ ਹਨ। ਪਰਸੋਂ ਇੱਕ ਇੰਸਪੈਕਟਰ ਆਇਆ ਸੀ, ਉਹਨਾਂ ਨੇ ਵੀ ਸਾਰੀ ਬਿਲਡਿੰਗ ਜਿਹੜੀ ਹੈ ਉਹ ਵਾਕ ਅਰਾਊਂਡ ਕਰਕੇ ਸਾਰਾ ਗੋ ਥਰੂ ਹੋਏ ਆ। ਹੋਪਲੀ ਜਿਹੜੀ, ਕਿਉਂਕਿ 4-5 ਡਿਪਾਰਟਮੈਂਟਾਂ ਦੇ ਨਾਲ ਅਸੀਂ ਡੀਲ ਕਰ ਰਹੇ ਹਾਂ, ਜਿਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈ ਫਾਇਰ ਡਿਪਾਰਟਮੈਂਟ ਜਿਹੜਾ ਉਹਦੇ ਨਾਲ ਜਿਹੜਾ ਹੈ, ਉਸ ਤੋਂ ਬਾਅਦ ਜਿਹੜੀ ਸੈਨੇਟਰੀ ਹੈਗੀ ਹੈ ਅਤੇ 2-3 ਜਿਹੜੇ ਡਿਪਾਰਟਮੈਂਟ ਹੋਰ ਹਨ, ਜਿਹੜੇ ਬਿਲਡਿੰਗ ਡਿਪਾਰਟਮੈਂਟ ਹੈ ਔਰ ਉਸ ਤੋਂ ਬਾਅਦ ਹੈਲਥ ਡਿਪਾਰਟਮੈਂਟ ਹੈ। ਇੱਕ ਇੱਕ ਕਰਕੇ ਇਹਨਾਂ ਦਾ ਜਿਹੜਾ ਹੋਪਲੀ ਡਾਕਟਰ JP ਸਿੰਘ ਹੁਣੀ ਸਾਡੇ ਨਾਲ ਆ ਕੇ ਜਿਹੜਾ ਕੰਮ ਕਰਾਉਣਾ ਸ਼ੁਰੂ ਕੀਤਾ। ਆਪ ਜੀ ਨੂੰ ਪਤਾ ਹੈ ਕਿ ਡਾਕਟਰ JP ਸਿੰਘ ਜੀ ਇਸ ਗੁਰੂ ਘਰ ਦੇ ਫਾਊਂਡਰ ਮੈਂਬਰ ਵੀ ਆ, ਉਹਨਾਂ ਨੇ ਬਹੁਤ ਕਾਰਜ ਜਿਹੜੇ ਇੱਥੇ ਗੁਰੂ ਘਰ ਦੇ ਵਿੱਚ ਕੀਤੇ ਹੈ। ਔਰ ਦੂਸਰਾ ਸਾਡਾ ਵੀਰ ਪ੍ਰਭਜੋਤ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਮਿਲਖੀ ਵੀ ਕਹਿੰਦੇ ਹਾਂ, ਉਹ ਵੀ ਸਾਡੇ ਨਾਲ ਰਲ ਕੇ ਸਾਰੀ ਜਿਹੜੀ ਟ੍ਰੈਂਚ ਹੈ ਅਸੀਂ ਸਾਰੇ ਕਮੇਟੀ ਮੈਂਬਰ ਲੱਗ ਕੇ ਹੱਥੀਂ ਜਿਹੜੀ ਉਹ ਪੱਟੀ ਹੈ, ਕਿਉਂਕਿ ਬਹੁਤ ਕ੍ਰਿਟੀਕਲ ਕੰਮ ਸੀਗਾ। ਥੱਲੇ ਦੀ ਬਹੁਤ ਪਾਵਰ ਲਾਈਨ ਜਿਹੜੀ ਇਲੈਕਟ੍ਰਿਸਿਟੀ ਦੀ ਉਹ ਜਾ ਰਹੀ ਹੈ, ਸੂਅਰ ਲਾਈਨ ਉੱਥੋਂ ਜਾ ਰਹੀ ਹੈ ਔਰ ਗੈਸ ਲਾਈਨ ਜਾ ਰਹੀ ਹੈ ਔਰ ਜਿਹੜੀ ਵਾਟਰ ਸਪਲਾਈ ਹੈ ਉਹ ਵੀ ਉੱਥੇ ਹੀ ਹੈ। ਸਾਰੀਆਂ ਉਹ ਲਾਈਨਾਂ ਉੱਥੋਂ ਦੀ ਜਾ ਰਹੀਆਂ ਸਨ। 6 ਫੁੱਟ ਡੂੰਘੀ ਟ੍ਰੈਂਚ ਜਿਹੜੀ ਉਹ 4 ਫੁੱਟ ਚੌੜੀ ਹੱਥੀਂ ਪੱਟਣੀ ਪਈ ਹੈ, ਅਤੇ ਸਾਰੀ ਕਮੇਟੀ ਜਿਹੜੀ ਹੈ, ਸਾਰੇ ਵੀਰ ਜਿਹੜੇ ਸਾਰੇ ਉੱਥੇ ਲੱਗ ਕੇ ਨਾਲ ਡਾਕਟਰ ਜੇ ਪੀ ਸਿੰਘ ਹੋਣੀ, ਪ੍ਰਭਜੋਤ ਸਿੰਘ, ਉਹ ਸਾਰੇ ਜਿਹੜੇ ਕੰਮ ਕਰਵਾ ਰਹੇ ਆ। ਸਤਿਗੁਰੂ ਜੀ ਦੀ ਕਿਰਪਾ ਸਦਕਾ ਜਿਹੜਾ ਸਾਰਾ ਪੈਪ ਆਲਮੋਸਟ ਪੈ ਚੁੱਕਾ ਹੈ, ਇਕੱਲਾ ਬੋਲਵ ਜਿਹੜਾ ਉੱਥੇ ਲੱਗਣਾ ਗੇਟ ਦੇ ਕੋਲ ਰਹਿੰਦਾ ਹੈ, ਉਹ ਕੱਲ੍ਹ ਨੂੰ ਔਰ ਪਰਸੋਂ ਨੂੰ ਆ ਜਾਏਗਾ, ਉਸ ਤੋਂ ਬਾਅਦ ਇੰਸਪੈਕਸ਼ਨ ਲਵਾਂਗੇ। ਸਤਿਗੁਰੂ ਜੀ ਦੀ ਕਿਰਪਾ ਸਦਕਾ ਜਦੋਂ ਫਾਇਰ ਡਿਪਾਰਟਮੈਂਟ ਦਾ ਜਿਹੜਾ ਜੈਸ ਹੋ ਗਈ, ਉਹਦੇ ਸਾਈਨ ਆਫ ਹੋ ਗਿਆ, ਉਸ ਤੋਂ ਬਾਅਦ ਜਿਹੜਾ ਲੰਗਰ ਹਾਲ ਹਫ਼ਤੇ ਦੇ ਵਿੱਚ ਵਿੱਚ ਸਤਿਗੁਰੂ ਜੀ ਦੀ ਕਿਰਪਾ ਨਾਲ ਖੁੱਲ੍ਹ ਜਾਏਗਾ। ਆਪ ਜੀ ਨੂੰ ਬੇਨਤੀ ਹੈ ਭਾਈ, ਜਿਵੇਂ ਹਮੇਸ਼ਾ ਹੀ ਦਾਸ ਆਪ ਜੀ ਨੂੰ ਕਹਿੰਦਾ ਹੈ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਿੱਥੇ ਆਪਾਂ ਆਪਣੇ ਪਰਿਵਾਰ ਲਈ, ਆਪਣੇ ਸਰੀਰ ਲਈ ਤੰਦਰੁਸਤੀ, ਚੜ੍ਹਦੀ ਕਲਾ ਮੰਗਦੇ ਹਾਂ, ਉੱਥੇ ਗੁਰੂ ਘਰ ਦੇ ਲਈ ਵੀ ਇਹ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਕਿ ਸਤਿਗੁਰੂ ਜੀ ਇਹ ਜਿਹੜੇ ਕਾਰਜ ਹਨ, ਕਿਉਂਕਿ ਰੇਨਿੰਗ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਠੰਡ ਵੱਧ ਰਹੀ ਹੈ, ਬਾਹਰਲੇ ਪਾਸੇ ਜਿਹੜਾ ਲੰਗਰਾਂ ਦਾ ਜਿਹੜਾ ਬਹੁਤ ਖਸਤਾ ਹਾਲਤ ਹੈ, ਇੱਦਾਂ ਜਿਹੜਾ ਲੰਗਰ ਨਹੀਂ ਛਕਿਆ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਸਾਰੇ ਵੀਰ ਸਹਿਯੋਗ ਦੇ ਰਹੇ ਆ। ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅਜਮੇਰ ਸਿੰਘ ਜੀ ਮੱਲੀ, ਉਹਨਾਂ ਦਾ ਲੜਕਾ ਆਪ ਜੀ ਨੂੰ ਪਤਾ ਕਿ ਉਹ 22 ਜਿਹੜਾ ਕੌਂਸਲਰ ਹੈ, ਮੇਅਰ ਹੈ ਮਲਟੀਨਲ ਸਿਟੀ ਵਿੱਚ, ਉਹਨਾਂ ਨੇ ਵੀ ਜਿਹੜਾ ਬਹੁਤ ਐਫਰਟ ਕੀਤਾ। ਜੋ ਕਾਉਂਟੀ ਦਾ ਸੁਪਰਵਾਈਜ਼ਰ ਹੈ ਜੌਨ ਜੋਇਆ, ਉਹਦੇ ਨਾਲ ਸਾਰੀ ਗੱਲਬਾਤ ਕੀਤੀ ਹੈ। ਪਿਛਲੀ ਵੀਕ ਵੀ ਉਹਨੂੰ ਇੱਥੇ ਥੱਲੇ ਪਰੇਡ ਦੇ ਵਿੱਚ ਅਸੀਂ ਮਿਲੇ ਸਾਂ, ਅਤੇ ਉਹ ਕਹਿ ਰਿਹਾ ਕਿ ਸਾਰੀ ਜਿਹੜੀ ਮੈਂ ਕੋਸ਼ਿਸ਼ ਕਰਕੇ ਤੁਹਾਡਾ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈ ਉਹ ਲੰਗਰ ਹਾਲ ਜਿਹੜਾ ਖਿਲਾਉਣ ਦੀ ਕੋਸ਼ਿਸ਼ ਕਰਾਂਗਾ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਦੀਆਂ ਜਿਹੜੀਆਂ ਦੁਆਵਾਂ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕੀਤੀਆਂ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕੀਤੀਆਂ, ਉਹ ਸੰਪੂਰਨ ਹੋਣ। ਆਪਾਂ ਅਰਦਾਸ ਕਰੀਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿ ਜਿਹੜਾ ਲੰਗਰ ਹਾਲ ਹੈ ਉਹ ਸੰਗਤਾਂ ਦੇ ਸਪੁਰਦ ਜਿਹੜਾ ਜਲਦੀ ਤੋਂ ਜਲਦੀ ਹੋ ਸਕੇ। ਆਓ ਕੀਰਤਨ ਦੀ ਪ੍ਰਾਰੰਭਤਾ ਕਰੀਏ। ਗੁਰੂ ਪਿਆਰਿਓ, ਆਉਣ ਵਾਲਾ ਜੋ ਵੀਕਐਂਡ ਹੈ, ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਜੋੜ ਮੇਲਾ ਉੱਥੇ ਮਨਾਇਆ ਜਾਂਦਾ ਹੈ, ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਪਾਸ ਜਿਹੜੇ ਆਪਣੀ ਝੋਲੀ ਭਰਾਉਣ ਲਈ, ਪੁੱਤਰ ਦੀ ਦਾਤ ਲੈਣ ਲਈ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਪਾਸ ਗਏ ਸਨ, ਉਹ ਜੋੜ ਮੇਲਾ ਜਿਹੜਾ ਹੈ ਆਉਣ ਵਾਲਾ ਜੋ ਵੀਕਐਂਡ ਹੈ ਉੱਤੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਸ਼ਨੀਵਾਰ ਔਰ ਐਤਵਾਰ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਜੋ ਬਹੁਤ ਚੜ੍ਹਦੀ ਕਲਾ ਵਾਲਾ ਕਵੀਸ਼ਰੀ ਜਥਾ ਹੈ, ਉਹਨਾਂ ਨੇ 2 ਦਿਨ ਹਾਜ਼ਰੀਆਂ ਭਰਨੀਆਂ ਹੈ, ਔਰ ਬਾਹਰ ਇੰਸਟਾਲ ਲੱਗਣਗੇ, ਜਿੱਦਾਂ ਬਾਹਰ ਬੱਚਿਆਂ ਦੇ ਲਈ ਝੂਲੇ ਵਗੈਰਾ, ਜੰਪਰ ਵਗੈਰਾ, ਔਰ ਪਾਪਕੋਰਨ, ਆਈਸਕ੍ਰੀਮ ਦੀਆਂ ਜਿਹੜੀਆਂ ਇੰਸਟਾਲਾਂ ਲੱਗਣੀਆਂ ਹੈ। ਆਪ ਜੀ ਨੂੰ ਬੇਨਤੀ ਹੈ ਕਿ ਜੋੜ ਮੇਲੇ ਦੀ ਤਰ੍ਹਾਂ ਉਹ ਸਮੁੱਚੇ ਪਰਿਵਾਰ ਜਿਹੜੇ ਹੈ ਰਲ ਮਿਲ ਕੇ, ਪਿਛਲੇ ਸਾਲਾਂ ਤੋਂ ਨਹੀਂ ਸ਼ੁਰੂ ਕੀਤਾ ਹੈ ਇਹ ਜੋੜ ਮੇਲਾ ਮਨਾਉਣਾ, ਆਪ ਜੀ ਨੂੰ ਬੇਨਤੀ ਹੈ ਭਾਈ 3 ਦਿਨ ਜੋ ਹੈ ਸ਼ੁੱਕਰਵਾਰ, ਸ਼ਨੀਵਾਰ ਔਰ ਐਤਵਾਰ ਹਾਜ਼ਰੀਆਂ ਭਰ ਕੇ ਲਾਹਾ ਲੈਣ ਦੀ ਕਿਰਪਾਲਤਾ ਕਰਨੀ, ਪਰਿਵਾਰਾਂ ਨੂੰ ਸੇਵਾ ਦਾ ਮੌਕਾ ਬਖਸ਼ਣਾ। ਆਓ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਕਰੀਬਨ 1 ਘੰਟੇ ਵਾਸਤੇ ਜੋ ਕੀਰਤਨ ਦੀ ਹਾਜ਼ਰੀ ਭਰਨਗੇ। ਔਰ ਦੂਸਰੀ ਬੇਨਤੀ ਮੈਂ ਭੁੱਲ ਗਿਆ, 10 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਾਮ ਦੇ 6 ਵਜੇ ਡਿਆਂਜਾ ਹਾਈ ਸਕੂਲ ਦੇ ਵਿੱਚ ਧਨੋਆ ਸਾਹਿਬ ਦੀ ਸਮੁੱਚੀ ਟੀਮ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਜਿਹੜਾ ਬਣਾਇਆ ਹੋਇਆ ਨਾਟਕ ਖੇਲਿਆ ਜਾਏਗਾ। ਗੁਰੂ ਪਿਆਰੇ, ਬਹੁਤ ਮਿਹਨਤ ਜਿਹੜੀ ਹੈ ਇਹਨਾਂ ਕੰਮਾਂ ਦੇ ਲਈ ਕਰਨੀ ਪੈਂਦੀ ਹੈ। ਆਪ ਜੀ ਨੂੰ ਬੇਨਤੀ ਹੈ, ਇਹ ਇੱਥੇ ਟੇਬਲ ਲਾਉਣਗੇ, ਉੱਥੇ ਜਿੱਥੇ ਆਪ ਜੀ ਨੇ ਟਿਕਟਾਂ ਇਹਨਾਂ ਦੇ ਪਾਸੋਂ ਲੈਣੀਆਂ, ਉੱਥੇ 10 ਅਕਤੂਬਰ ਦਿਨ ਸ਼ਨੀਵਾਰ ਸ਼ਾਮ ਨੂੰ 6 ਵਜੇ ਡਿਆਂਜਾ ਹਾਈ ਸਕੂਲ ਵਿੱਚ ਪਹੁੰਚ ਕੇ ਆਪਾਂ ਇਹਨਾਂ ਦੀ ਹੌਸਲਾ ਅਫਜਾਈ ਕਰਨੀ ਹੈ। ਜਿਹੜੀਆਂ ਇਹਨਾਂ ਦੀਆਂ ਟਿਕਟਾਂ ਹੈ ਸ਼ੋਅ ਦੀਆਂ, ਉਹ ਸਾਡੇ ਭਾਈ ਗੁਰਦੀਪ ਸਿੰਘ ਜੀ ਹੈੱਡ ਗ੍ਰੰਥੀ ਪਾਸ ਵੀ ਹਨ, ਉਹਨਾਂ ਤੋਂ ਵੀ ਆਪ ਪ੍ਰਾਪਤ ਕਰ ਸਕਦੇ ਹੋ। ਆਓ ਕੀਰਤਨ ਨਾਲ ਜੁੜੀਏ। ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: गुरु प्यारी सात संगत जी कीर्तन की इतनी हाजरी आप जी ने प्रवान करनी जी कीर्तन करते हैं बेअंत भुलों की खिमा बख्श देनी आप सब जी ने असीस बख्शिश करनी फतेह गजाउणी वाहिगुरु जी का खालसा वाहिगुरु जी की फतेह।
1: श्री गुरु रामदास ज्यो ज जग मैं तै हर परम पद पायो। उस तो पहला भाई साहब जी शब्द पढ़ रहे सन, सूरज किरण मिले जल का जल हुआ राम, ज्योति ज्योत रली संपूर्ण थिया राम। कल बीते शनिवार सतगुरु गुरु अमरदास पातशाह महाराज जी का ज्योति ज्योत दिहाड़ा सी। गुरु प्यारियों भावें सतगुरु जी की बाणी का वचन है कि आप नारायण कला तार जग में परवरियो, ओ अकाल पुरख वाहिगुरु आप ही सतगुरु गुरु नानक रूप दे विच प्रगट होए सन संसार ते। फिर कहिंदे जोत उहा जुगत साए सह काया फिर पलटी है, उही जोत है और जिहड़ी काया है वह बदलती रहिंदी है। सतगुरु गुरु नानक देव पातशाह महाराज जी ने अपने जीदे जी अपने सेवक नूं गुरु प्यारियो उहदे चरणां विच मत्था टेक के उहनूं दूजी जोत जिहड़ी है उहदे विच टिकाई। ये बड़ा अलौकिक नज़ारा है, बहुत अलग जिहड़ी इह चीज़ है। नहीं तो गुरु हमेशा गुरु ही हुंदा है, चेला हमेशा चेला ही हुंदा है, पर सतगुरु गुरु गोबिंद सिंह पातशाह महाराज जी ने उही रीत नूं अगे तोरदे होए बह प्रगट्यो मर्द गंबड़ा बरियाम अकेला, बहु बहु गोबिंद सिंह आपे गुर चेला, वह जिहड़ी पिरत है उहनूं अगे लैके गए। गुरु प्यारियो जिवें दास ने पहले आप जी नूं बेनतियां कीतियां हन कि गुरु घर दी बिल्डिंग दा जिहड़ा लंगर हाल दे प्रोजेक्ट जिहड़े चल रहे हैं, डॉक्टर जे पी सिंह उहनां दा कल मैनूं शामी मैसेज आया सी, मैनूं नहीं सी पता वह भाई कान सिंह जी नाभा उन्हां दी अंश वंश विच्चों है। भाई कान सिंह नाभा जिन्हां ने महान कोच लिखिया, जिवें आपां डिक्शनरी लिखी दी है, अज भी सानू किसे पंजाबी दे किसे भी अक्षर की जरूरत होवे, कोई अक्षर सानू समझ ना लगे तो वो जिहड़ा महान कोश है, महान कोश नूं अज भी तुसी कोई भी शब्द पंजाबी दा जिहड़ा है उहनूं तुसी उहदी व्याख्या जिहड़ी उह लब सकदे आ कि इहदा मतलब की है। बहुत वड्डा परोपकार वो महापुरख उन्हां दे पिता जी भाई नारायण सिंह जी जिन्हां नूं सतगुरु गुरु ग्रंथ साहिब पातशाह महाराज जी का संपूर्ण आदि तो लैके 18-10-20 तक जिहड़ा गुरबाणी है सारी उन्हां नूं कंठ सी गुरु प्यारे, बहुत वड्डी कृपा सी उन्हां ते। एक गुरमुख प्यारे होए है रत्तियां रूहां सी उन्हां दी अंशवंश विचों ए डॉक्टर जे पी सिंह है जिहड़े पिछले करीबन 2 हफ्तियां तो दासां दे नाल रल के जिहड़े हाइड्रेंट दे जिहड़ा कम जिहड़ा है थल्ले चल रहा रोड दे विच वो नाल लग के करवा रहे हैं। मैं विशेष तौर पर धन्यवाद करदा जिते डॉक्टर जे पी सिंह जी का, उत्थे भाई रविंदर सिंह जी बाठ दा और भाई प्रभजोत सिंह जी मिलकी जिन्हां ने ये नाल हो के जिहड़े कार्ज हैं सतगुरु जी की कृपा सदका ये संपूर्ण करवाउण वल जा रहे हैं। नैक्सट वीक जिहड़ी है कल नूं सोमवार तो शुरू हो के होपली ये जिहड़ी इंस्पैक्शन हो जाएगी, उस तों बाद जिहड़ा लंगर हाल का छेती तो छेती जिहड़ा है लंगर हाल संगतां दे सपुरद फिर हो जाएगा। महाराज जी कृपा करन आप जी दी असीसां सदका। गुरु प्यारे जिवें पहले दास जी ने आप जी नूं बेनती कीती है कि आने वाला जो वीकएंड है उत्ते बाबा बुढ़ा जी दे जो जोड़ मेला है मनाया जा रहा, उहदी तर्ज ते पिछे परिवारां वल्लों जो उत्थों परिवार आए हैं वो इधर राइट पासे जिहड़े बाहर पार्किंग लाट दे विच बच्चियां दे लई झूले जंपर वगैरह ला रहे हैं, और नाल दी नाल जो इस प्रोग्राम नूं होर भी सुचज्जा बनाउंदे होए भाई महल सिंह जी चंडीगढ़ वाले जो पंथ का बहुत ही वधिया और चढ़दी कला वाला जिहड़ा जथा है वो परिवार जिहड़े सारे उन्हां नूं भी बुला रहे हैं। शनिवार ते एतवार उन्होंने जिथे दीवान दे विच हाजरी भर के संगतां नूं कवीशरी 12 जिहड़ियां वो सरवण करवाउणियां है, उत्थे गुरमुख परिवारां वल्लों एतवार नूं जो आने वाला एतवार है उत्थे संतरे दे ਜਿਹੜੇ ਫਰੈਸ਼ ਜੂਸ ਹੈ ਉਹ ਵੀ ਲਏ ਜਾਣਗੇ, ਔਰ ਬੱਚਿਆਂ ਲਈ ਆਈਸਕ੍ਰੀਮ, ਪੌਪਕਾਰਨ ਔਰ ਜੋ ਵੱਖ ਵੱਖ ਚੀਜ਼ਾਂ ਪੀਜ਼ੇ ਦੇ ਜਿਹੜੇ ਸਟਾਲ ਹੈ ਬਾਹਰਲੇ ਪਾਸੇ ਲੱਗਣਗੇ। ਆਪ ਜੀ ਨੂੰ ਬੇਨਤੀ ਹੈ ਭਾਈ ਜ਼ਰੂਰ ਜੋ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰਮੁਖ ਪਰਿਵਾਰਾਂ ਨੂੰ ਸੇਵਾ ਦਾ ਮੌਕਾ ਦੇਣਾ। ਆਓ ਹੁਣ ਮੈਂ ਬੇਨਤੀ ਕਰਾਂਗਾ, ਜਿਵੇਂ ਪਹਿਲੇ ਦਾਸ ਨੇ ਦੱਸਿਆ ਹੈ ਕਿ 10 ਅਕਤੂਬਰ ਦਿਨ ਸ਼ਨੀਵਾਰ ਨੂੰ ਦਿਆਂਜਾ ਹਾਈ ਸਕੂਲ ਵਿਖੇ ਬਾਬਾ ਬੰਦਾ ਸਿੰਘ ਜੀ ਦੇ ਉੱਤੇ ਬਣਿਆ ਆਧਾਰ 'ਤੇ ਇੱਕ ਨਾਟਕ ਜਿਹੜਾ ਹੈ ਉਹ ਖੇਲਿਆ ਜਾਏਗਾ। ਉਹਦੇ ਜੋ ਕਰਤਾ ਧਰਤਾ ਹਨ ਟੀਮ ਦੇ ਭਾਈ ਸੁਰਿੰਦਰ ਸਿੰਘ ਜੀ ਧਨੋਆ, ਜਿਨ੍ਹਾਂ ਨੇ ਪਿੱਛੇ ਬਹੁਤ ਜਿਹੜੇ ਨਾਟਕ ਮਿੱਟੀ ਧੁੰਦ ਜਾ ਕੇ ਚਾਨਣ ਹੋਇਆ, ਆਪਾਂ ਬਹੁਤ ਇਹਨਾਂ ਦੀ ਹੈ ਜਿਹੜੀ ਪਰਫੋਰਮੈਂਸ ਦੇਖੀ ਹੈ, ਉਹ ਇਹਨਾਂ ਨੇ ਸ਼ਾਮ ਨੂੰ 6 ਵਜੇ ਦਿਆਂਜਾ ਹਾਈ ਸਕੂਲ ਵਿੱਚ ਖੇਡਣਾ ਹੈ। ਭਾਈ ਬਹੁਤ ਮਿਹਨਤ ਆਉਂਦੀ ਹੈ ਇਹਨਾਂ ਚੀਜ਼ਾਂ ਨੂੰ ਬਣਾਉਣ 'ਤੇ। ਕੱਲ੍ਹ ਵੀ ਇਹਨਾਂ ਦਾ ਸ਼ੋਅ ਮੈਨੂੰ ਪਤਾ ਨਹੀਂ ਕਿੱਥੇ ਸੀਗਾ, ਸਨਹੋਜੇ ਸੀਗਾ ਜਾਂ ਫਰੀ ਮੋਡ ਸੀਗਾ, ਪਰ ਉਹ ਆਪ ਦੱਸਣਗੇ ਕਿਵੇਂ ਜਿਹੜਾ ਇਹ ਨਾਟਕ ਜਿਹੜਾ ਖੇਡਿਆ ਜਾਏਗਾ। ਔਰ ਆਪ ਜੀ ਨੂੰ ਬੇਨਤੀ ਹੈ ਭਾਈ ਜਿਹਨਾਂ ਪਾਸ ਵੀ ਸਮਾਂ ਹੋਇਆ ਜ਼ਰੂਰ ਆਪ ਜੀ ਨੇ ਸਮਾਂ ਕੱਢ ਕੇ ਡਿਆਂਜਾ ਹਾਈ ਸਕੂਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ ਮੈਂ ਬੇਨਤੀ ਕਰਾਂਗਾ ਭਾਈ ਸੁਰਿੰਦਰ ਸਿੰਘ ਜੀ ਧਨੋਆ ਆਪਣੇ ਮੁੱਖੋਂ ਆਪਣੇ ਵਿਚਾਰ ਜਿਹੜੇ ਹੈ ਉਹ ਸੰਗਤਾਂ ਦੇ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੜੇ ਅਦਬ ਸਤਿਕਾਰ ਦੇ ਨਾਲ ਆਓ ਗੁਰੂ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1708 ਦੇ ਵਿੱਚ ਨੰਦੇੜ ਤੋਂ ਬੰਦਾ ਬਹਾਦਰ ਨੂੰ ਪੰਜਾਬ ਦੇ ਲਈ ਗੁਰੂ ਸਾਹਿਬ ਡਿਸਪੈਚ ਕਰਦੇ ਨੇ। 1710 'ਚ ਸਰਹੰਦ 'ਤੇ ਕਾਬਜ਼ ਹੁੰਦੇ ਨੇ। 1699 ਦੇ ਵਿੱਚ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਹੁੰਦੀ ਹੈ। ਦੁਨੀਆ ਦਾ ਇਤਿਹਾਸ ਹੈ ਕਿ ਕੋਈ ਕੌਮ 10 ਸਾਲਾਂ ਦੇ ਵਿੱਚ ਸਿਰਜ ਕੇ ਜਨਮ ਤੋਂ ਲੈ ਕੇ ਸਿਖਰ ਤੱਕ ਪਹੁੰਚ ਗਈ ਹੋਵੇ। ਫਰੈਂਚ ਰੈਵੋਲਿਊਸ਼ਨ ਦੀ ਗੱਲ ਕਰਦੇ ਹਾਂ, ਮਾਰਕਸਿਜ਼ਮ ਦੀ ਗੱਲ ਕਰਦੇ ਹਾਂ, ਲੈਨਨ ਦੀ ਗੱਲ ਕਰਦੇ ਹਾਂ, ਸਟਾਲਿਨ ਦੀ ਗੱਲ ਕਰਦੇ ਹਾਂ, ਆਪਾਂ ਸਭ ਨੂੰ ਪੜ੍ਹਦੇ ਹਾਂ ਉਹਨਾਂ ਨੂੰ, ਪਰ ਇਹਨਾਂ ਸਾਰਿਆਂ ਤੋਂ ਪਹਿਲਾਂ ਜੇ ਕੋਈ ਸਭ ਤੋਂ ਵੱਡਾ ਰੈਵੋਲਿਊਸ਼ਨਰ ਬੰਦਾ ਹੋਇਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਹੋਏ ਨੇ। ਇਹ ਜਿਹੜਾ ਪਲੇ ਹੈ ਬਹੁਤ ਰਿਸਰਚ ਕੀਤੀ ਗਈ ਹੈ, ਇਨਫੋਰਮੇਟਿਵ ਪਲੇ ਮੈਂ ਲਿਖਿਆ ਹੈ। 1.5 ਸਾਲ ਇਹਨੂੰ ਲਿਖਣ ਨੂੰ ਲੱਗਿਆ ਹੈ, ਹਜ਼ਾਰਾਂ ਕਿਤਾਬਾਂ। ਜਿਵੇਂ ਹੁਣੇ ਗੱਲ ਹੋਈ ਸੀਗੀ ਕਾਮ ਸਿੰਘ ਨਾਭਾ ਉਹਨਾਂ ਦੀ, ਉਹ ਮਹਾਨ ਕੋਸ਼ਕਾਰ ਹੋਣਾ ਚਾਹੀਦਾ ਹੈ। ਮੈਂ ਉਹਦੀਆਂ 7-8 ਕਾਪੀਆਂ ਲਾਹੌਰ ਲੈ ਕੇ ਗਿਆ, ਜਿਹੜੀਆਂ ਵੱਖ ਵੱਖ ਯੂਨੀਵਰਸਿਟੀਆਂ 'ਚ ਉੱਥੇ ਪਈਆਂ ਨੇ, ਔਰ ਉਹਨੂੰ ਬੜੇ ਅਦਬ ਅਦਾਬ ਦੇ ਨਾਲ ਉਹ ਲੋਕ ਉਸ 'ਚੋਂ ਗੁਰਬਾਣੀ ਬਾਰੇ ਇੱਕ ਇੱਕ ਮਾਨਾ ਇੱਕ ਇੱਕ ਚੀਜ਼ ਸਿੱਖ ਰਹੇ ਹੈ। ਅਤੇ ਸਾਡਾ ਮੰਦ ਭਾਗ ਹੈ ਕਿ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਕਾਮ ਸਿੰਘ ਨਾਭਾ ਕੌਣ ਸੀ, ਕਿੱਥੇ ਦੇ ਸੀ, ਕੀ ਉਹਨਾਂ ਨੇ ਲਿਖਿਆ ਅਤੇ ਉਹ, ਪਰ ਖੈਰ ਇਹ ਵੱਖਰੀ ਗੱਲ ਹੈ। ਰੈਵੋਲਿਊਸ਼ਨ ਦੀ ਗੱਲ ਹੈ, ਰਾਤੀ ਇਹ ਪ੍ਰੋਗਰਾਮ ਸੀਗਾ ਸਾਡਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ 'ਤੇ ਹੋਇਆ। ਇਹ ਫਰੀ ਮੌਟ ਸੀਗਾ, 594 ਸੀਟਾਂ ਸੀਗੀਆਂ, 598 ਲੋਕ ਆਏ। ਮੇਰੀ ਇਹ ਗੁਜ਼ਾਰਿਸ਼ ਹੈ, ਇਹ ਗੁਰੂ ਘਰ ਨੂੰ ਸਭ ਤੋਂ ਪਹਿਲਾ ਗੁਰੂ ਘਰ ਬਣਿਆ ਹੈ। ਮੈਂ ਉਦੋਂ ਤੋਂ ਇਸ ਇਲਾਕੇ 'ਚ ਰਹਿ ਰਿਹਾ ਹਾਂ ਜਿੱਦਣ ਪਹਿਲੇ ਦਿਨ ਸਰਦਾਰ JP ਸਿੰਘ ਉਹਨਾਂ ਨੇ, ਡਾਕਟਰ ਸੁਖਮੰਦਰ ਉਹਨਾਂ ਨੇ ਅਤੇ ਹੋਰ ਕਿੰਨੇ ਵੀ ਬੰਦੇ ਸੀਗੇ ਇੱਥੇ ਤਰਪਾਲ ਵਿਛਾ ਕੇ ਗਏ ਸੀ। ਮੈਂ ਉਦਣ ਮੌਜੂਦ ਸੀ ਇੱਥੇ, ਅਤੇ ਅੱਜ ਤੁਸੀਂ ਦੇਖੋ ਇਹ ਰੌਣਕਾਂ ਸਾਰਿਆਂ ਲੱਗੀਆਂ। ਤੁਹਾਡਾ ਹੀ ਗੁਰੂ ਘਰ ਹੈ, ਆਪਣਾ ਗੁਰੂ ਘਰ ਹੈ, ਇਹ ਤਾਂ ਸਾਰੇ ਸੇਵਾਦਾਰ ਨੇ, ਆਪਾਂ ਇਹਨਾਂ ਦੀ ਵੀ ਮਦਦ ਕਰਨੀ ਹੈ। ਜਿਵੇਂ ਆਪਾਂ ਗੱਲ ਹੋ ਗਈ ਹੈ, ਦੇਖੋ ਸਾਡੇ ਬਜ਼ੁਰਗਾਂ ਨੇ ਸਾਨੂੰ ਕੁਛ ਹਦਾਇਤਾਂ ਦੱਸੀਆਂ, ਸਾਨੂੰ ਕੁਛ ਸਿਖਾਇਆ, ਜਿਨ੍ਹਾਂ ਦੇ ਸਹਾਰੇ ਅੱਜ ਆਪਾਂ ਦੁਨੀਆ ਦੇ ਉੱਤੇ ਤਕਰੀਬਨ ਸਾਰੇ ਸਿੱਖ ਜਾਣੇ ਪਛਾਣੇ ਆ ਤਾਂ ਕਾਬਜ਼ ਹੋਏ। ਆਪਾਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾ ਰਹੇ ਹਾਂ? ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ, ਉਹਦੇ ਮਾਂ ਬਾਪ ਦਾ ਕੀ ਨਾਂ ਸੀ, ਉਹ ਕਿੱਥੇ ਜੰਮਿਆ, ਉਹ ਕੀ ਕਰਿਆ, ਉਹਨੇ ਮੁੜ ਕੇ ਕਿੱਦਾਂ ਕਿੱਦਾਂ ਪੂਰੇ ਖਾਲਸੇ ਨੂੰ 5 ਬੰਦਿਆਂ ਨੇ, ਗੁਰੂ ਸਾਹਿਬ ਨੇ 5 ਪਿਆਰੇ ਅਤੇ 20 ਬੰਦੇ ਨਾਂਦੇੜ ਤੋਂ ਤੋਰੇ, ਅਤੇ ਆਉਂਦਾ ਆਉਂਦਾ ਉਹ ਕਾਫਲਾ ਕਿੱਦਾਂ ਬੜਾ ਬਣ ਗਿਆ, ਅਤੇ 2 ਸਾਲਾਂ ਦੇ ਅੰਦਰ ਅੰਦਰ ਕੀ ਅਤੇ ਕੀ ਕਰ ਦਿੱਤਾ ਉਸ ਬੰਦੇ ਨੇ, ਅਤੇ ਅਸੀਂ ਉਸ ਨੂੰ ਭੁੱਲ ਬੈਠੇ ਹਾਂ। ਅੱਜ ਵੀ ਆਪਣੇ 'ਚੋਂ ਜਿੰਨੇ ਬੰਦੇ ਹੈਗੇ ਨੇ, ਜ਼ਿਆਦਾਤਰ ਸ਼ਾਇਦ ਆਪਾਂ ਜ਼ਿਮੀਂਦਾਰ ਹੋਈਏ, ਜੱਟ ਜ਼ਿਮੀਂਦਾਰ ਹੋਈਏ, ਕਿਸੇ ਕੋਲ 2 ਕਿੱਲੇ ਜ਼ਮੀਨ ਹੈ, ਕਿਸੇ ਕੋਲ 10 ਹੈ, ਜਾਂ ਕਿਸੇ ਕੋਲ 100 ਹੈ, ਜਾਂ 50 ਹੈ। ਕਦੇ ਅਸੀਂ ਯਾਦ ਕੀਤਾ ਇਹ ਕਿ ਜ਼ਮੀਨ ਸਾਨੂੰ ਕਿਹਨੇ ਦਿੱਤੀ ਹੈ? ਇਹ ਬੰਦਾ ਬਹਾਦਰ ਨੇ ਦਿੱਤੀ ਹੈ, ਅਸੀਂ ਆਪ ਭੁੱਲ ਗਏ, ਅਸੀਂ ਆਏ ਅਸੀਂ ਵੋ ਹੈ ਨਹੀਂ। ਆਓ ਉਸ ਨੂੰ ਯਾਦ ਕਰੀਏ। 10 ਤਰੀਕ ਨੂੰ ਇਹ ਪਲੇ ਆਪਣਾ ਹੋ ਜਾ ਰਿਹਾ ਹੈ। ਇਹਦੇ ਵਿੱਚ ਕੋਈ ਵੀ ਕੰਟਰੋਵਰਸੀ ਵਾਲੀ ਗੱਲ ਨਹੀਂ ਹੋਈ, ਕਿਉਂਕਿ ਰਾਤੀ ਜਿਹੜਾ ਪਲੇ ਖੇਡਿਆ ਗਿਆ ਉਹਦੇ ਵਿੱਚ ਸਭ ਤੋਂ ਸਾਡੇ ਮੁੱਖ ਮਹਿਮਾਨ ਡਾਕਟਰ ਆਤਮ ਸਿੰਘ ਰੰਧਾਵਾ, ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ, ਜੀ ਤੋਂ ਵੱਡਾ ਹੋਰ ਕੋਈ ਇੰਸਟੀਟਿਊਸ਼ਨ ਮੇਰੇ ਖਿਆਲ ਸ਼ਾਇਦ ਪੰਜਾਬ 'ਚ ਨਹੀਂ, ਅਤੇ ਲਾਹੌਰ ਤੋਂ ਡਾਕਟਰ ਨਬੀਲਾ ਰਹਿਮਾਨ ਜਿਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਤੋਂ ਬਾਅਦ ਗੁਰੂ ਨਾਨਕ ਚੇਅਰ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਅੰਦਰ ਅਸਟੈਬਲਿਸ਼ ਕੀਤੀ। ਉਹ ਰਾਤੀ ਸੀਗੇ ਸਾਡੇ ਵਿੱਚ ਅਤੇ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਹੈ। ਉਸ ਔਰਤ ਨੇ ਇੰਨਾ ਬਾਬਾਕਾਰ ਕੰਮ ਕੀਤਾ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਹੁਣ ਤੋਂ ਇਸ ਤਰ੍ਹਾਂ ਔਲਰੇਡੀ ਸ਼ੁਰੂ ਹੋ ਚੁੱਕਿਆ ਹੈ ਕਿ ਉੱਥੇ ਗੁਰਮੁਖੀ ਪੜ੍ਹਾਈ ਜਾਏਗੀ। ਉਹ ਕਹਿ ਰਹੇ ਨੇ ਕਿ ਸ਼ਾਹਮੁਖੀ ਨਾਲੋਂ ਪੰਜਾਬੀ ਦੀ ਜਿਹੜੀ ਅਸਲੀ ਲਿਖਾਈ ਹੈਗੀ ਉਹ ਜ਼ਿਆਦਾ ਗੁਰਮੁਖੀ ਦੇ ਵਿੱਚ ਹੈ। ਉਹ ਬਹੁਤ ਸੋਹਣਾ ਬੋਲ ਕੇ ਗਏ ਰਾਤੀ। ਸੋ ਇਸ ਕਰਕੇ ਚੰਗੇ ਚੰਗੇ ਸਕੋਲਰ, ਉਹਨਾਂ ਤੋਂ ਬਾਅਦ ਵੀ ਹੋਰ ਵੀ ਬਹੁਤ ਰਾਤੀ ਲਿਟਰੇਰੀ ਬੰਦੇ ਕੁਦਰਤੀ ਇਕੱਠੇ ਹੋ ਗਏ ਨੇ। ਮੈਂ ਡਾਕਟਰ ਨਬੀਲਾ ਰਹਿਮਾਨ ਨੂੰ ਕੋਸ਼ਿਸ਼ ਕਰਾਂਗਾ ਕਿ ਜੇ ਉਦੋਂ ਤੱਕ ਉਹ ਨਾ ਗਏ ਇਹ ਪਾਕਿਸਤਾਨ ਤਾਂ ਮੈਂ ਉਹਨਾਂ ਨੂੰ ਉਦਣ ਸ਼ਾਇਦ ਮਹਿਮਾਨ ਥੋੜ੍ਹੇ ਲੈ ਕੇ ਆਵਾਂ, ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ। ਸੋ ਇਸ ਤਰੀਕੇ ਨਾਲ ਅਸੀਂ ਬਾਹਰ ਟੇਬਲ ਲਾਇਆ। ਪਲੀਜ਼ ਹੁਣੇ ਤੋਂ ਟਿਕਟਾਂ ਲੈ ਕੇ ਜਾਓ। ਮੈਂ ਨਹੀਂ ਚਾਹੁੰਦਾ ਹੈਗਾ, ਮੇਰੇ ਲਈ ਸਭ ਬਰਾਬਰ ਨੇ, ਕਿ ਫਰੀ ਮੋਡ ਦੇ ਵਿੱਚ ਸਾਰੇ ਲੋਕ 500-600 ਬੰਦਾ ਆਵੇ ਅਤੇ ਇੱਥੇ ਥੋੜ੍ਹੇ ਆਉਣ। ਤੁਹਾਡੀ ਤਾਂ ਪਹਿਲ ਹੈ, ਇਹ ਨਾਟਕ ਮੈਂ ਪਹਿਲਾਂ ਇੱਥੇ ਕਰਨਾ ਚਾਹੁੰਦਾ ਸੀਗਾ, ਸਿਰਫ ਹਾਲ ਨਹੀਂ ਮਿਲਿਆ, ਕਿਉਂਕਿ ਸਾਡੀ ਇਹ ਪਰੰਪਰਾ ਹੈ। ਪਹਿਲਾ ਗੁਰਦੁਆਰਾ ਹੈ, ਪਹਿਲਾ ਨਾਟਕ ਗੁਰੂ ਘਰ ਦਾ ਜਾਂ ਸਿੱਖ ਇਤਿਹਾਸ ਦਾ ਜਾਂ ਸਿੱਖ ਹਿਸਟਰੀ ਦਾ ਮਹਾਰਾਣੀ ਜਿੰਦਾ ਹੋਵੇ, ਜ਼ਫਰਨਾਮਾ ਹੋਵੇ, ਗੁਰੂ ਮਾਨਿਓ ਗ੍ਰੰਥ ਹੋਵੇ, ਬਾਬਾ ਬੰਦ ਬਹਾਦਰ ਹੋਵੇ, ਇੱਥੋਂ ਸ਼ੁਰੂ ਕਰੀਏ। ਪਰ ਐਤਕੀ ਸਾਡਾ ਥੋੜ੍ਹਾ ਜਿਹਾ ਨਾਟਕ ਨਾ ਮਿਲਣ ਕਰਕੇ ਅਸੀਂ ਸੈਕਿੰਡ ਵਕਤ ਇੱਥੇ ਆ ਰਹੇ ਹਾਂ। ਮੈਨੂੰ ਵਾਰ ਵਾਰ ਨਾ ਕਹਿਣਾ ਪਵੇ, ਮੈਂ ਜ਼ਰੂਰ ਗੁਜ਼ਾਰਿਸ਼ ਕਰਾਂਗਾ, ਅਤੇ ਖਾਸ ਕਰਕੇ ਆਪਣੀਆਂ ਭੈਣਾਂ ਦੇ ਲਈ, ਕਿ ਇਹੀ ਉਮਰ ਹੈ ਬੱਚਿਆਂ ਨੂੰ ਸਿੱਖਾਂ ਦੇ ਦੱਸਣ ਵਾਸਤੇ ਅਸੀਂ ਕੌਣ ਸੀ, ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਕੀ ਅਸੀਂ ਆਪਣੇ ਵਿਰਸੇ ਨੂੰ, ਆਪਣੀ ਸ਼ਨਾਖਤ ਨੂੰ ਬਚਾ ਕੇ ਰੱਖਾਂਗੇ ਕਿ ਆਉਣ ਵਾਲੇ ਵਕਤਾਂ 'ਚ ਫਿਡਲ ਆਊਟ ਹੋ ਜੂਗੀ। ਇਹ ਸੱਚ ਹੈ, ਬਹੁਤ ਧਿਆਨ ਦੇਣ ਦੀ ਲੋੜ ਹੈ। ਉਹਦੇ ਵਿੱਚ ਮੈਂ ਸਾਰੇ ਇਸ਼ਾਰੇ ਕੀਤੇ ਗਏ ਨੇ ਪਲੇਅ ਦੇ ਵਿੱਚ ਕਿ ਸਾਨੂੰ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ। ਮੈਂ ਚਰਨਜੀਤ ਛੋਟੇ ਵੀਰ ਦਾ ਬੜੇ ਵਧੀਆ ਤਰੀਕੇ ਦੇ ਨਾਲ ਉਹ ਸਾਰਾ ਕੰਮ ਕਰ ਰਹੇ ਨੇ, ਬੜੀ ਜ਼ਿੰਮੇਵਾਰੀ ਪਈ ਹੈ ਉਹਨਾਂ ਦੇ ਉੱਤੇ। ਐਡੀ ਵੱਡੀ ਬਿਲਡਿੰਗ ਜਿਹੜੀ ਤਿਆਰ ਕਰਾਈ ਹੈ ਉਸ ਨੂੰ ਵੀ ਸਿਰੇ ਆਪਾਂ ਨੇ ਹੀ ਚੜਾਉਣਾ ਹੈਗਾ, ਅਤੇ ਮੈਂ ਉਹਨਾਂ ਨੂੰ ਵੀ ਇਹ ਵਾਦ ਕਰਦਾ ਕਿ ਸਾਡੇ ਲਾਇਕ ਕੋਈ ਵੀ ਕੰਮ ਹੋਵੇ ਸਾਨੂੰ ਹੁਕਮ ਕਰਨ, ਇਹ ਕਹਿਣ ਨਾ ਸਾਨੂੰ ਹੁਕਮ ਦੇਣ, ਅਸੀਂ ਸਿਰ ਮੱਥੇ ਉਹਨਾਂ ਨੂੰ ਕਬੂਲ ਕਰਾਂਗੇ। ਆਓ 10 ਤਰੀਕ ਨੂੰ ਡੀਐਨਜ਼ਾ ਹਾਈ ਸਕੂਲ ਦੇ ਵਿੱਚ, ਜਿਹੜਾ ਇੱਥੋਂ ਅਕਰੋਸ ਦਾ ਸਟਰੀਟ ਹੈ, ਤੁਸੀਂ ਇਹ ਪਲੇ ਪੂਰੇ ਸ਼ਿਵ। ਇੱਕ ਮੇਰੀ ਗੁਜ਼ਾਰਿਸ਼ ਹੈ, ਹੱਥ ਬੰਨ ਕੇ, ਥੀਏਟਰ ਦੀ ਇੱਕ ਪਰੰਪਰਾ ਹੈ ਕਿ ਜੇ ਤੁਸੀਂ ਲੇਟ ਆਉਣਾ ਹੈ ਨਾ ਫਿਰ ਨਾ ਆਓ, ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਆਓ ਤਾਂ ਕਿ ਪਤਾ ਲੱਗ ਸਕੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦੇ ਬਹਾਦਰ ਨੂੰ ਕਿਉਂ ਚੁਣਿਆ। ਹੋਰ ਵੀ ਸਿੱਖ ਬਹੁਤ ਸੀਗੇ, ਉਹਨਾਂ ਨੂੰ ਕਿਉਂ ਨਹੀਂ, ਬੰਦਾ ਬਹਾਦਰ ਨੂੰ ਹੀ ਕਿਉਂ ਚੁਣਿਆ, ਇਹ ਭੇਜਦਾ ਜਿਹੜਾ ਇਹ 10 ਤਰੀਕ ਨੂੰ ਤੁਹਾਨੂੰ ਦੱਸਾਂਗੇ। ਮੈਂ ਬਹੁਤ ਆਪਣੇ ਛੋਟੇ ਵੀਰ ਦੀ ਬਹੁਤ ਬਹੁਤ ਮਿਹਰਬਾਨੀ ਹੈ ਜਿਹੜਾ ਸਾਨੂੰ ਲਾਸਟ ਮਿੰਟ 'ਤੇ ਆ ਕੇ ਵੀ ਵਕਤ ਦਿੰਦੇ ਨੇ, ਬਹੁਤ ਧੰਨਵਾਦ ਹੈ ਇਹਨਾਂ ਦਾ। ਅਤੇ ਕੋਈ ਗਲਤੀ ਕੋਈ ਮਾਫੀ ਦਾ ਮੈਂ ਪਹਿਲਾਂ ਹੀ ਮੰਗ ਲੈਂਦਾ ਹਾਂ, ਪਰ ਤੁਸੀਂ ਪਲੇਅ ਹੋਣ ਤੋਂ ਬਾਅਦ ਇੱਕ ਵਾਰ ਤੁਹਾਡੇ ਡੋਲੇ ਵੀ ਫਰਕਣਗੇ ਕਿ ਅਸੀਂ ਉਹ ਸੀਗੇ, ਤੁਹਾਡੀਆਂ ਅੱਖਾਂ ਵੀ ਭਰਨਗੀਆਂ, ਕਿਉਂਕਿ ਮੈਂ ਸਟੇਜ ਦੇ ਉੱਤੇ ਅਜੇ ਸਿੰਘ ਦਾ ਦਿਲ ਕੱਢ ਕੇ ਬੰਦੇ ਦੇ ਮੂੰਹ 'ਚ ਧੁੰਦਾ ਦਿਖਾਉਣਾ ਹੈ। ਉਹ ਕਦੇ ਸੀਨ ਜਦ ਤੱਕ ਜਿੰਦਾ ਬੰਦਾ ਜਿਉਂਦੇ ਹੈ ਉਹ ਕਦੇ ਭੁੱਲੂਗਾ ਨਹੀਂ। ਮਿਹਰਬਾਨੀ, ਅਸੀਂ ਉੱਥੇ ਬਾਹਰ ਬੈਠੇ ਹਾਂ, ਪਲੀਜ਼ ਜ਼ਰੂਰ ਆਪਣੇ ਆਪਣੇ ਪਾਸ ਟਿਕਟਾਂ ਲੈ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸੁਰਿੰਦਰ ਸਿੰਘ ਜੀ ਨੂੰ ਆਦਾ, ਜਿਨ੍ਹਾਂ ਨੇ ਬਹੁਤ ਵਿਸਤਾਰ ਦੇ ਨਾਲ ਬਾਬਾ ਬੰਦਾ ਸਿੰਘ ਦਾ ਬਹਾਦਰ ਦਾ ਜੋ ਪਲੇ ਜਾਂਜਾ ਹਾਈ ਸਕੂਲ ਦੇ ਵਿੱਚ ਖੇਡਿਆ ਜਾਣਾ, ਗੁਰੂ ਪਿਆਰਿਓ ਬਹੁਤ ਐਫਰਟ ਲੱਗਦਾ ਇਸ ਪਲੇਅ ਨੂੰ ਖੇਡਣ ਦੇ ਲਈ, ਟੀਮ ਚੁਣਨ ਦੇ ਲਈ, ਇਤਿਹਾਸ ਇਕੱਠਾ ਕਰਨ ਦੇ ਲਈ, ਅਤੇ ਸਾਡਾ ਸਿਰਫ ਜਿਹੜਾ ਹੈ ਇਹਨਾਂ ਦੀ ਹੌਸਲਾ ਅਫਜਾਈ ਕਰਨ ਲਈ ਘੰਟਾ ਡੇਢ ਘੰਟਾ ਜਿਹੜਾ ਉੱਥੇ ਆਪਾਂ ਬਹਿਣਾ ਹੈ ਉਹਦੇ ਨਾਲ ਇਹਨਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਇਹ ਅੱਗੇ ਤੋਂ ਇੱਦਾਂ ਦੇ ਜਿਹੜੇ ਪਲੇਅ ਹੈ ਉਹ ਫਿਰ ਤਿਆਰ ਕਰਨ। ਆਪ ਜੀ ਨੂੰ ਬੇਨਤੀ ਹੈ ਭਾਈ ਜ਼ਰੂਰ ਦੋ 10 ਤਰੀਕ ਦਿਨ ਸ਼ਨੀਵਾਰ ਸ਼ਾਮ ਦੇ 6 ਵਜੇ ਡਿਆਂਜਾ ਹਾਈ ਸਕੂਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ, ਉੱਥੇ ਟਿਕਟਾਂ ਆਪਣੀਆਂ ਜਿਹੜੀਆਂ ਉਹ ਲੈ ਕੇ ਜਾਓ। ਦੂਸਰੀ ਬੇਨਤੀ, ਗੁਰੂ ਪਿਆਰਿਓ 17 ਅਕਤੂਬਰ ਦਿਨ ਐਤਵਾਰ ਨੂੰ ਸਟਕਟਨ ਗੁਰੂ ਘਰ ਵਿਖੇ ਗੁਰਬਾਣੀ ਕੰਠ ਮੁਕਾਬਲੇ ਜੋ ਬਾਬਾ ਜੋਗਿੰਦਰ ਸਿੰਘ ਹੋਣੀ ਉੱਥੇ ਲੰਮੇ ਸਮੇਂ ਤੋਂ ਕਰਾਉਂਦੇ ਆ ਰਹੇ ਆ, ਉਹਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜਾ ਹੈ ਜੋ ਰਜਿਸਟ੍ਰੇਸ਼ਨ ਉਹਨਾਂ ਦੀ ਕਰਾਓ, ਔਰ ਜਿਹੜਾ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਰਹੇਗੀ। ਆਪ ਜੀ ਨੂੰ ਬੇਨਤੀ ਹੈ ਭਾਈ ਗੁਰੂ ਅੰਗਦ ਦੇਵ ਖਾਲਸਾ ਸਕੂਲ ਦੇ ਜਿਹੜੇ ਬੱਚੇ ਹਨ ਉਹ ਵੀ ਵਿੱਚ ਜਾਣਗੇ, ਜਿਹੜੇ ਨਹੀਂ ਵੀ ਪੜ੍ਹਦੇ ਗੁਰੂ ਅੰਗਦ ਦੇਵ ਖਾਲਸਾ ਸਕੂਲ ਦੇ ਵਿੱਚ, ਉਹਨਾਂ ਨੂੰ ਵੀ ਬੇਨਤੀ ਹੈ ਭਾਈ ਜ਼ਰੂਰ ਜਿੰਨੀ ਵੀ ਗੁਰਬਾਣੀ ਤੁਹਾਨੂੰ ਕੰਠ ਹੈ, ਕਿਉਂਕਿ ਗੁਰਬਾਣੀ ਕੰਠ माया गंठ गुरबाणी कंठ सतगुरु जी ने यह बचन जिहड़े है ये सानू लिख के दिते हुए है। भाई साहब जी हुणे पढ़ रहे सन खैर शेख फरीदा खैर दीजै बंदगी क्योंकि भज मन मेरे एको नाम जिहड़े एको ही बाणी दे विच एको ही चीज़ है कि सतगुरु जी का नाम वारंबार बार प्रभ जपीए पी अमृत इहो मंतन तृपीए कहिंदे कुदरत कीम ना जाणीए वड्डा बेपरवाहो कर बंदे तू बंदगी जिचर घट मैं साहो जिन्ना चर इस घट विच इस शरीर विच साह चलदे आ प्राण चलदे आ उन्ना चर उस अकाल पुरख वाहिगुरू जी का चिंतन आपां जिहड़ा है गुरु प्यारिओ करना है फिर जिहड़ा है निरभउ जपै सगल भउ मिटे जदों तुसीं उस निरभउ नूं जपदे आ ते फिर जिहड़े सगल भउ जिहड़े सारे डर आ भउ आ तुहाडे सारे वह फिर खत्म हो जाते हैं। सतगुरु जी कृपा करन सब तो वड्डी दात जिहड़ी है गुरसिखां दी गुरसिखां ने आ के सतगुरु जी के चरणों में मंगनी हुंदी है वह यही है बिण तुद होर च मंगना सिर दुखां के दुख देहो नाम संतोखिया उतरे मन की भुख सभना नूं सतगुरु जी अपने दरों करों नाम की दात सेवा सिमरन की दात बख्श के करतार्थ करन। आओ हुण मैं बेनती करांगा साडे गुरु घर के कथावाचक ज्ञानी दलजीत सिंह जी जिन्हां दा वड्डा परोपकार है गुरबाणी की संथ्या बच्चों नूं दे रहे पिछले दो ढाई साल तो तीन साल तो बहुत बच्चे जिहड़े है इन्हां ने गुरबाणी कंठ करा के तराशे हैं करीबन करीबन 12:45 तक गुरशब्द की कथा द्वारा संगतां नूं निहाल करनगे किवें सतगुरु जी का जिहड़ा गुरु अमरदास पातशाह महाराज जी का ज्योति जोत दिवस है जो वो बाबत आप जी जिहड़ी है शब्द जिहड़ी है और अज का जो आया होया हुक्मनामा है उदे उत्ते जिहड़ा है शब्द जिहड़े विचार बाणी दे ओ आप जी नाल सरवण करवाउणगे। वाहिगुरू जी का खालसा वाहिगुरू जी की फतह।
3: सतनाम श्री वाहिगुरु साहिब जी।

ਨਾਨਕ ਦੀ ਕਰ ਹੱਥ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਨ ਐਤਵਾਰ ਦੀ ਹਫ਼ਤਾਵਾਰੀ ਸਜੀ ਦੀਵਾਨ ਦੇ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਦਾ ਲਾਹਾ ਖੱਟ ਰਹੀ ਸਤਸੰਗੀ ਜਨੋ ਆਉ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੀ। ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੀਏ। ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਬਚਨ ਨੇ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਸੁਣਦੇ ਹਾਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੀ ਜੋ ਗੁਰਚਰਣੀ ਸਿੱਖ ਪੜ੍ਹਦੇ ਆ ਜਿਹੜੇ ਗੁਰੂ ਕੇ ਪਿਆਰੀ ਗੁਰਸਿੱਖ ਗੁਰੂ ਕੇ ਦਰਬਾਰ ਵਿੱਚ ਆ ਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰਦੇ ਆ ਬੈਠਦੇ ਆ ਗੁਰੂ ਕੇ ਦਰਸ਼ਨ ਕਰਦੇ ਆ ਇਹ ਗੁਰੂ ਕੇ ਬਚਨ ਨੇ ਕਿ ਉਹਨਾਂ ਦੇ ਸਭ ਤੋਂ ਵੱਡੇ ਭਾਗ ਨੇ ਅਤੇ ਆਪ ਜੀ ਬਹੁਤ ਹੀ ਵੱਡੀਆਂ ਭਾਗਾਂ ਵਾਲੇ ਹੋਏ ਵੱਡੀਆਂ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦੇ ਦਰਸ਼ਨ ਕਰਨੇ ਗੁਰੂ ਕੇ ਪਾਵਨ ਉਪਦੇਸ਼ ਨੂੰ ਸਰਵਣ ਕਰਨਾ ਗੁਰੂ ਕੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਨੇਮ ਦੇ ਨਾਲ ਕਿ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ ਸਤਿਗੁਰ ਸੀਤੀ ਰਤੇ ਆ ਦਰਗਹਿ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੀ ਜਿਸ ਨੂੰ ਇਹ ਵਾਥ ਦੇ ਜਗ ਮਹਿ ਉਤਮ ਕਾਢੀਆ ਹੈ ਵਿਰਲੇ ਕੇ ਇਹ ਗੁਰੂ ਕਿਰਪਾ ਕਰਕੇ ਇਹ ਜਿਸ ਨੂੰ ਇਹ ਦਾਤ ਬਖਸ਼ਿਸ਼ ਕਰਦਾ ਹੈ ਉਹੀ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣੇ ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਦੀਦਾਰ ਕਰਦਾ ਹੈ ਅਤੇ ਕੰਨਾਂ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਦਾ ਹੈ ਨਾਲ ਨਾਲ ਰਸਨਾ ਦੀ ਜਾਪ ਵੀ ਕਰਦਾ ਹੈ ਅੰਦਰ ਪਰਮੇਸ਼ੁਰ ਦੀ ਆਰਾਧਨਾ ਵੀ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਬਖਸ਼ਿਸ਼ ਹੈ ਨਾ ਜਿਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ ਇਹਨਾਂ ਦੀ ਬਹੁਤੀ ਗਿਣਤੀ ਨਹੀਂ ਹੁੰਦੀ। ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇ ਇਹਨਾਂ ਨੂੰ ਉੱਤਮ ਕਿਹਾ ਜਾਂਦਾ ਅਤੇ ਹੁੰਦੇ ਪਰ ਵਿਰਲੇ ਹੀ ਨੇ ਜਿਵੇਂ ਬਾਣੀ ਵਿੱਚ ਸਤਿਗੁਰੂ ਜੀ ਨੇ ਵਚਨ ਕਹੇ ਨੇ ਹੈਨ ਵਿਰਲੇ ਨਾ ਹੀ ਕਣੇ ਫੈਲ ਫਕੜ ਸੰਸਾਰ। ਸੋ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਦਇਆ ਕੀਤੀ ਹੈ ਆਪਣੀ ਗੋਦ ਵਿੱਚ ਬੈਠਣ ਦਾ ਸਾਨੂੰ ਸਾਰਿਆਂ ਨੂੰ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਬੜੀ ਪਿਆਰ ਦੇ ਨਾਲ ਆਪ ਜੀ ਨੂੰ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਉਹਨਾਂ ਨੇ ਕਿਉਂਕਿ ਜੋ ਪਿਛਲਾ ਵੀਕ ਨਿਕਲਿਆ ਹੈ ਇਸ ਵੀਕ ਦੇ ਵਿੱਚ ਦੋ ਗੁਰੂ ਸਾਹਿਬਾਨਾਂ ਦੇ ਪੁਰਬ ਸਨ ਚੌਥੀ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਗਦੀ ਦਿਵਸ ਸੀ ਅਤੇ ਬੀਤੇ ਕੱਲ੍ਹ ਸ਼ਨੀਵਾਰ ਤੀਸਰੀ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਿਵਸ ਸੀ ਜਿਸ ਦੇ ਬਾਬਤ ਆਪ ਜੀ ਨੂੰ ਸਾਡੇ ਸਤਿਕਾਰਯੋਗ ਸਰਦਾਰ ਚਰਨਜੀਤ ਸਿੰਘ ਜੀ ਸਮਰਾ ਉਹਨਾਂ ਨੇ ਦੱਸਿਆ। ਸੋ ਆਓ ਸਮਾਂ ਸੀਮਿਤ ਹੈ ਤੀਸਰੀ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਜੋ ਸੇਵਾ ਦੇ ਪੁੰਜ ਨੇ ਦਇਆ ਦੇ ਪੁੰਜ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਬੜੀ ਨਿਰਮਾਣਤਾ ਸੀ ਬੜੀ ਨਿਮਰਤਾ ਵਾਲਾ ਜਿਨ੍ਹਾਂ ਦਾ ਜੀਵਨ ਸੀ। ਸਾਧ ਸੰਗਤ ਜੀ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕੇ ਇਤਿਹਾਸ ਦੱਸਦਾ ਹੈ ਕਿ 62 ਸਾਲ ਦੀ ਉਮਰ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਹੈ ਜਦੋਂ ਇਹਨਾਂ ਦੇ ਅੰਦਰ ਗੁਰੂ ਪ੍ਰਾਪਤੀ ਦਾ ਪ੍ਰੇਮ ਜਾਗਿਆ ਹੈ ਜਦੋਂ ਇਹਨਾਂ ਦੇ ਅੰਦਰ ਇੱਕ ਲਗਨ ਲੱਗੀ ਕਿ ਅਸੀਂ ਗੁਰੂ ਵਾਲੇ ਬਣ ਕੇ
ਆਪਣਾ ਜੀਵਨ ਸਫਲ ਬਣਾਉਣਾ ਹੈ। ਗੁਰੂ ਵਾਲੇ ਕਿਵੇਂ ਬਣੀਦਾ ਹੈ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਕਿਵੇਂ ਬਣੀਦਾ ਹੈ, ਇਹ 62 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਸੇਵਾ ਕਰਕੇ ਬੜੀ ਨਿਮਰਤਾ ਦੇ ਨਾਲ ਸਾਰੀ ਜਿਹੜੀ ਸੇਵਾ ਕੀਤੀ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਸ਼ਨਾਨ ਵਾਸਤੇ ਅੰਮ੍ਰਿਤ ਵੇਲੇ ਜਲ ਲੈਣ ਗਏ ਨਾ, ਅਤੇ ਇੱਕ ਦਿਨ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ, ਬਹੁਤ ਹਨੇਰਾ ਸੀ, ਜਿਸ ਕਰਕੇ ਰਸਤੇ ਦੇ ਵਿੱਚ ਇੱਕ ਜੁਲਾਹੀ ਦਾ ਘਰ ਸੀ, ਉਹਨੇ ਖੱਡੀ ਲਾਈ ਹੋਈ ਸੀ ਕੱਪੜੇ ਬਣਨ ਵਾਸਤੇ, ਅਤੇ ਰਸਤੇ ਦੇ ਵਿੱਚ ਇੱਕ ਕਿੱਲੀ ਗੱਡੀ ਸੀ। ਉਸ ਕਿੱਲੀ ਦੇ ਨਾਲ ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਹਨੇਰੇ ਕਰਕੇ ਪੈਰ ਲੱਗਾ ਨਾ, ਠੇਡਾ ਲੱਗਾ, ਅਤੇ ਗੁਰੂ ਅਮਰਦਾਸ ਮਹਾਰਾਜ ਜੀ ਧਰਤੀ 'ਤੇ ਡਿੱਗੇ। ਜਦੋਂ ਡਿੱਗੇ ਤਾਂ ਬਹੁਤ ਜ਼ਿਆਦਾ ਆਵਾਜ਼ ਹੋਈ, ਉਸ ਆਵਾਜ਼ ਨੂੰ ਸੁਣ ਕੇ ਉਸ ਪਰਿਵਾਰ ਨੇ ਜਿਹੜੀ ਉਸ ਜੁਲਾਹੀ ਦੀ ਘਰਵਾਲੀ ਸੀ ਉਹਨੇ ਪੁੱਛਿਆ ਕਿ ਕੌਣ ਹੈ। ਜਿਵੇਂ ਦੋਵੇਂ ਜੀ ਆਪਣੇ ਘਰ ਦੇ ਵਿੱਚ ਆਰਾਮ ਕਰ ਰਹੇ ਸਨ, ਅਤੇ ਉਸ ਵੇਲੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਸ ਬੀਬੀ ਨੇ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਵਚਨ ਕਹੇ ਨਾ, ਆਪਣੇ ਘਰਵਾਲੀ ਨੂੰ ਕਹਿਣ ਲੱਗੀ ਕਿ ਇਸ ਵੇਲੇ ਹੋਰ ਕੌਣ ਆਉਣਾ ਹੈ ਜਿਹਨੂੰ ਨਾ ਦਿਨੇ ਚੈਨ ਆਉਂਦਾ ਹੈ, ਨਾ ਰਾਤ ਚੈਨ ਆਉਂਦਾ ਹੈ, ਨਾ ਦਿਨੇ ਹੀ ਸੌਂਦਾ ਹੈ, ਨਾ ਰਾਤ ਨੂੰ ਹੀ ਸੌਂਦਾ ਹੈ। ਗੁਰੂ ਮਹਾਰਾਜ ਜੀ ਦਾ ਛੋਟਾ ਨਾਂ ਲੈ ਕੇ ਉਸਨੇ ਕਿਹਾ ਕਿ ਉਹੀ ਨਿਥਾਵਾਂ ਆਉਣਾ ਹੈ। ਅਤੇ ਗੁਰੂ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਸਾਧ ਸੰਗਤ ਜੀ ਜਦੋਂ ਇਹ ਆਵਾਜ਼ ਪਈ ਨਾ ਉਸ ਬੀਬੀ ਦੀ ਵੀ ਇਹ ਨਥਾਵਾਂ ਉਹੀ ਹੋਣਾ ਜਿਹਨੂੰ ਦਿਨੇ ਰਹਿਤ ਚੈਨ ਨਹੀਂ ਆਉਂਦਾ, ਕੁੜਮਾਂ ਦੇ ਘਰ ਰੋਟੀ ਦੇ ਕੁਝ ਟੁਕੜਿਆਂ ਵਾਸਤੇ ਪਾਣੀ ਢੋ ਰਿਹਾ, ਐਸੇ ਸ਼ਬਦ ਜਦੋਂ ਕਹੇ ਨੇ ਉਸ ਵੇਲੇ ਸੁਭਾਵਿਕ ਹੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਰਸਨਾ 'ਤੇ ਇਹ ਵਚਨ ਕਹੇ, ਕਮਲੀਏ ਮੈਂ ਨਥਾਵਾਂ ਨਹੀਂ, ਨਥਾਵਾਂ ਸੀ ਪਰ ਹੁਣ ਨਥਾਵਾਂ ਨਹੀਂ, ਹੁਣ ਮੈਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਥਾਂ ਮਿਲ ਗਈ ਹੈ, ਮੈਂ ਹੁਣ ਗੁਰੂ ਦੀ ਸ਼ਰਨ ਵਿੱਚ ਆ ਗਿਆ ਹਾਂ। ਅੱਜ ਦੀ ਜਿਹੜੀ ਹੁਕਮਨਾਮਾ ਸਾਹਿਬ ਜੀ ਦੇ ਵਚਨ ਨੇ ਨਾ ਸਤਿਸੰਗ ਜੀ, ਉਹਦੇ ਵਿੱਚ ਅਖੀਰ ਸਤਿਗੁਰੂ ਜੀ ਨੇ ਵਚਨ ਕਹੇ, ਤੁਮਰੀ ਸ਼ਰਨ ਤੁਮਾਰੀ ਆਸ, ਤੁਮਹੀ ਸਜਣ ਸੁਹਿਲੇ, ਰੱਖੋ ਰੱਖਣਹਾਰ ਦਿਆਲਾ, ਨਾਨਕ ਕਰਕੇ ਗੋਲੇ। ਮੈਂ ਗੁਰੂ ਨਾਨਕ ਦੇ ਘਰ ਦਾ ਗੋਲਾ ਬਣ ਚੁੱਕਿਆ ਹਾਂ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਹਾਂ, ਅਤੇ ਆਸ ਵੀ ਉਹਨਾਂ ਦੀ ਹੈ, ਹੋਰ ਕਿਸੇ ਦੀ ਆਸ ਨਹੀਂ, ਇੱਕ ਕੇਵਲ ਉਹਨਾਂ ਦੀ ਆਸ ਹੈ। ਉਹਨੇ ਨਥਾਵਾਂ ਕਿਹਾ ਅਤੇ ਮਹਾਰਾਜ ਕਹਿੰਦੇ ਨਹੀਂ ਮੈਂ ਨਥਾਵਾਂ ਨਹੀਂ, ਕਮਲੀਏ ਤੇਰਾ ਭੁਲੇਖਾ ਹੈ। ਇੰਨੇ ਬਚਨ ਕਹਿ ਕੇ ਜਦੋਂ ਸਤਿਗੁਰੂ ਜੀ ਗਏ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੰਨੇ ਬਚਨ ਕਹਿਣ ਦੇ ਨਾਲ ਸੇਵਾ ਕਰਕੇ ਬਾਣੀ ਦੇ ਵਿੱਚ ਇੰਨੀ ਤਾਕਤ ਆ ਗਈ, ਬਚਨਾਂ ਵਿੱਚ ਇੰਨੀ ਤਾਕਤ ਆ ਗਈ ਕਿ ਉਹ ਜਿਹੜੀ ਬੀਬੀ ਕਮਲੀ ਹੋ ਗਈ, ਉਹਨੂੰ ਆਪਣੇ ਆਪ ਦੀ ਸੋਝੀ ਭੁੱਲ ਗਈ। ਜਿਵੇਂ ਕਮਲੀ ਕਰਦੇ ਹੈ, ਕਮਲਿਆਂ ਵਾਂਗ ਉਹ ਕਰਨ ਲੱਗ ਪਈ, ਉੱਚੀ ਉੱਚੀ ਰੌਲਾ ਪਾਉਣ ਲੱਗ ਪਈ। ਇੱਧਰ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੀ ਜਾਲ ਵਾਲੀ ਗਾਗਰ ਸੀ ਜਦੋਂ ਡਿੱਗੀ ਸਾਧ ਸੰਗਤ ਜੀ, ਉਦੋਂ ਸਰੀਰ 'ਤੇ ਡਿੱਗਾ ਪਰ ਗਾਗਰ ਨਹੀਂ ਡਿੱਗਣ ਦਿੱਤੀ, ਉਸ ਗਾਗਰ ਨੂੰ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ, ਛੇਤੀ ਦੇ ਨਾਲ ਜਾ ਕੇ ਆਪਣਾ ਜਿਹੜਾ ਨਿਯਮ ਸੀ, ਆਪਣੀ ਜਿਹੜੀ ਸੇਵਾ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਸ਼ਨਾਨ ਦੀ, ਉਸ ਸੇਵਾ ਨੂੰ ਨਿਭਾਇਆ। ਸਤਿਗੁਰੂ ਜੀ ਨੇ ਲੇਟ ਆਉਣ ਦਾ ਕਾਰਨ ਪੁੱਛਿਆ, ਮਹਾਰਾਜ ਕਹਿੰਦੇ ਤੁਸੀਂ ਅੰਤਰਜਾਮੀ ਹੋ, ਮਹਾਰਾਜ ਤੁਹਾਨੂੰ ਸਭ ਕੁਝ ਪਤਾ ਹੈ, ਘੱਟ ਘੱਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਤੁਹਾਨੂੰ ਦੱਸਣ ਦੀ ਲੋੜ ਨਹੀਂ। ਜਦੋਂ ਸਵੇਰ ਹੋਈ ਹੈ, ਸਤਿਸੰਗਤ ਜੀ ਉਹੀ ਪਰਿਵਾਰ ਜਿਹੜਾ ਜੁਲਾਹਾ ਸੀ ਨਾ, ਆਪਣੀ ਘਰਵਾਲੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਲੈ ਕੇ ਆਇਆ, ਅਤੇ ਜਦੋਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆ ਨਾ ਪਰਿਵਾਰ ਨੂੰ ਲੈ ਕੇ, ਅਤੇ ਉਹਨੇ ਬੇਨਤੀ ਕੀਤੀ, ਮਹਾਰਾਜ ਰਾਤ ਦੇ ਸਮੇਂ ਤੁਹਾਡਾ ਸੇਵਕ ਸ਼੍ਰੀ ਅਮਰਦਾਸ ਜੀ ਤੁਹਾਡੀ ਸੇਵਾ ਵਾਸਤੇ ਜਲ ਲੈਣ ਵਾਸਤੇ ਗਏ ਸਨ, ਜਦੋਂ ਮੇਰੇ ਘਰ ਦੇ ਕੋਲ ਡਿੱਗੇ ਅਤੇ ਮੇਰੇ ਘਰਵਾਲੀ ਨੇ ਉਹਨਾਂ ਨੂੰ ਆਹ ਗੱਲ ਕਹੀ, ਅਤੇ ਉਹਨਾਂ ਸੁਭਾਵਿਕ ਹੀ ਬਚਨ ਕਹੇ ਕਿ ਕਮਲੀਏ ਮੈਂ ਨਥਾਵਾਂ ਨਹੀਂ। ਇਹ ਬਚਨ ਕਹਿਣ ਦੇ ਨਾਲ ਮੇਰੀ ਘਰਵਾਲੀ ਕਮਲੀ ਹੋ ਗਈ ਹੈ, ਮਹਾਰਾਜ ਨੂੰ ਕਮਲ ਹੋ ਗਿਆ ਹੈ, ਉਦੋਂ ਦਾ ਹੀ ਰੌਲਾ ਪਾਈ ਜਾ ਰਹੀ ਹੈ, ਨਾ ਆਪ ਟਿੱਕੀ ਹੈ ਅਤੇ ਨਾ ਮੈਨੂੰ ਹੀ ਇਹਨੇ ਸਾਰੀ ਰਾਤ ਟਿਕਣ ਦਿੱਤਾ, ਅਤੇ ਕਿਰਪਾ ਕਰੋ ਮਹਾਰਾਜ ਇਹਨੂੰ ਬਖਸ਼ ਲਵੋ। ਮਹਾਰਾਜ ਕਹਿੰਦੇ ਵੀ ਇਹ ਹੁਣ ਜਿਹਨਾਂ ਨੇ ਵਚਨ ਕੀਤੇ ਹੈ ਨਾ, ਉਹੀ ਇਹਨੂੰ ਬਖਸ਼ਣਗੇ, ਜਿਹਨਾਂ ਦੇ ਵਚਨਾਂ ਦੇ ਨਾਲ ਇਹਨੂੰ ਕਮਲ ਹੋਇਆ। ਵੈਸੇ ਸਤਿਸੰਗਤ ਜੀ ਇਹ ਕੋਈ ਸਰਾਪ ਨਹੀਂ ਸੀ,
ਜੇ ਆਪਾਂ ਆਖੀਏ ਵੀ ਉਹਨਾਂ ਨੂੰ ਸ਼ਰਾਪ ਦਿੱਤਾ, ਨਹੀਂ, ਮਹਾਰਾਜ ਜੀ ਦੇ ਸੁਭਾਵਿਕ ਵਚਨ ਨੇ। ਗੱਲ ਹੈ ਭਾਵਨਾ ਦੀ, ਜਿਸ ਤਰ੍ਹਾਂ ਦਾ

ਸਾਹਿਬ ਦੇ ਵਿੱਚ ਲੈ ਕੇ ਆਵੋ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕਰਕੇ ਸਤਸੰਗ ਜੀ ਉਸ ਕਮਲੀ ਬੀਬੀ ਨੂੰ ਫਿਰ ਜਿਸ ਤਰ੍ਹਾਂ ਦਾ ਉਹਦਾ ਪਹਿਲਾ ਜੀਵਨ ਸੀ ਉਸ ਤਰ੍ਹਾਂ ਦਾ ਹੀ ਉਹਨੂੰ ਬਖਸ਼ਿਸ਼ ਕਰ ਦਿੱਤਾ। ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੱਚਖੰਡ ਜਾਣ ਵਾਸਤੇ ਤਿਆਰੀ ਕੀਤੀ ਹੈ, ਜ਼ਿਕਰ ਆਉਂਦਾ ਹੈ ਉਸ ਵੇਲੇ ਸਤਿਗੁਰੂ ਜੀ ਦੀ ਬਾਣੀ ਵਿੱਚ ਬਾਬਾ ਸੁੰਦਰ ਜੀ ਨੇ ਇਹ ਵਚਨ ਅੰਕਿਤ ਕੀਤੇ ਨੇ, ਸਤਿਗੁਰ ਪਾਣੇ ਆਪਣੇ ਬਹਿ ਪਰਿਵਾਰ ਸਦਾਇਆ। ਆਪਣੇ ਸਾਰੇ ਪਰਿਵਾਰ ਨੂੰ ਸਿੱਖ ਸੰਗਤਾਂ ਨੂੰ ਇਹ ਸੁਨੇਹਾ ਭੇਜਿਆ ਗਿਆ ਹੈ ਕਿ ਅਸੀਂ ਹੁਣ ਸੱਚਖੰਡ ਗਮਨ ਕਰਨਾ ਹੈ, ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕਰਨੇ ਨੇ ਉਹ ਸਾਡੇ ਕੋਲ ਆਉਣ, ਬਾਕੀ ਅਸੀਂ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣਾ ਹੈ। ਆਪਣੇ ਪਰਿਵਾਰ ਨੂੰ, ਸੰਗਤਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਆਪਣੇ ਪਾਸ ਬੁਲਾਇਆ, ਸਾਰਾ ਪਰਿਵਾਰ ਬੈਠਾ ਹੈ। ਬੀਬੀ ਭਾਨੀ ਜੀ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਵਿੱਚ ਰਹੇ ਨੇ, ਜਿਨ੍ਹਾਂ ਨੇ ਆਪਣੇ ਪਿਤਾ ਦਾ ਇਸ਼ਨਾਨ ਕਰਵਾਇਆ, ਇਸ਼ਨਾਨ ਦੀ ਸੇਵਾ ਕੀਤੀ। ਇੱਕ ਧੀ ਜਿਹੜੀ ਹੈ ਉਹ ਪਿਤਾ ਦੀ ਸੇਵਾ ਨਹੀਂ ਗੁਰੂ ਸਮਝ ਕੇ ਉਹ ਸੇਵਾ ਕਰਦੀ ਰਹੀ, ਇੱਕ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੁੜਮਾਚਾਰੀ ਸਮਝ ਕੇ ਸੇਵਾ ਨਹੀਂ ਕੀਤੀ, ਇੱਕ ਸੇਵਕ ਬਣ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ ਸੀ। ਇਸੇ ਤਰ੍ਹਾਂ ਬੀਬੀ ਭਾਨੀ ਨੇ ਸਤਸੰਗਤ ਜੀ ਇੱਕ ਧੀ ਕਰਕੇ ਨਹੀਂ, ਇੱਕ ਸਿੱਖ ਕਰਕੇ ਇੱਕ ਸੇਵਕ ਬਣ ਕੇ ਆਪਣੇ ਪਿਤਾ ਦੀ ਇਸ਼ਨਾਨ ਦੀ ਸੇਵਾ ਕੀਤੀ। ਬੜਾ ਲੰਬਾ ਸਮਾਂ ਇਹਨਾਂ ਨੇ ਵੀ ਸੇਵਾ ਕੀਤੀ ਹੈ ਅਤੇ ਉਸ ਸੇਵਾ ਤੋਂ ਹੀ ਇਹ ਜਿਹੜੀ ਇਹਨਾਂ ਨੂੰ ਬਖਸ਼ਿਸ਼ ਮਿਲੀ ਹੈ। ਇੱਕ ਦਿਨ ਜ਼ਿਕਰ ਆਉਂਦਾ ਇਤਿਹਾਸ ਵਿੱਚ ਕਿ ਬੀਬੀ ਭਾਨੀ ਜੀ ਅੰਮ੍ਰਿਤ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ਼ਨਾਨ ਕਰਵਾ ਰਹੇ ਸਨ ਅਤੇ ਜਿਸ ਪੀੜ੍ਹੀ 'ਤੇ ਬੈਠ ਕਰਕੇ ਸਤਿਗੁਰੂ ਜੀ ਦਾ ਇਸ਼ਨਾਨ ਬੀਬੀ ਭਾਨੀ ਜੀ ਕਰਵਾਉਂਦੇ, ਜਦੋਂ ਦੇਖਿਆ ਕਿ ਉਹਦਾ ਇੱਕ ਪਾਵਾ ਜਿਹੜਾ ਹੈ ਨਾ ਉਹ ਟੁੱਟਾ ਹੋਇਆ ਹੈ, ਥੋੜ੍ਹਾ ਤਿੜਕਿਆ ਹੋਇਆ ਹੈ, ਅਤੇ ਸੇਵਾ ਕਰਦੇ ਕਰ

ਕੁਛ ਸੱਟ ਨਾ ਲੱਗ ਜਾਵੇ। ਇਸ ਵਾਸਤੇ ਆਪਣਾ ਜਿਹੜਾ ਪੈਰ ਸੀ ਬੀਬੀ ਭਾਨੀ ਨੇ ਉਸ ਪਾਵੇ ਦੇ ਨਾਲ ਲਾ ਦਿੱਤਾ ਜਿਹੜਾ ਟੁੱਟਿਆ ਹੋਇਆ ਸੀ, ਅਤੇ ਉਸ ਦੀ ਤਿੱਖੀ ਨੁਕਰ ਸਤਸੰਗਤ ਜੀ ਬੀਬੀ ਭਾਨੀ ਜੀ ਦੇ ਪੈਰ ਵਿੱਚ ਖੁੱਭ ਗਈ। ਖੁੱਭਣ ਕਰਕੇ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਉਸ ਪੀੜ੍ਹੇ ਦੇ ਉੱਪਰ ਬੈਠੇ ਹੋਏ ਸਨ, ਅਤੇ ਜਦੋਂ ਉਹ ਤਿੱਖੀ ਨੁਕਰ ਬੀਬੀ ਭਾਨੀ ਜੀ ਦੇ ਪੈਰ ਵਿੱਚ ਖੁੱਭੀ ਅਤੇ ਨਾਲ ਹੀ ਲਹੂ ਆਉਣਾ ਸ਼ੁਰੂ ਹੋ ਗਿਆ। ਇਸ਼ਨਾਨ ਕਰਾਉਂਦਿਆਂ ਕਰਾਉਂਦਿਆਂ ਜਦੋਂ ਬੀਬੀ ਭਾਨੀ ਜੀ ਦੇ ਪੈਰ ਦਾ ਖੂਨ ਉਸ ਪਾਣੀ ਵਿੱਚ ਮਿਲਿਆ, ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਦੇਖਿਆ, ਉਸ ਵੇਲੇ ਕਹਿਣ ਲੱਗੇ ਕਿ ਬੇਟੀ ਆਹ ਖੂਨ ਜਿਹੜਾ ਹੈ ਕਿੱਥੋਂ ਆਇਆ ਹੈ? ਉਸ ਵੇਲੇ ਬੀਬੀ ਭਾਨੀ ਜੀ ਨੇ ਸਤਸੰਗਤ ਜੀ ਦੱਸਿਆ ਕਿ ਪਿਤਾ ਜੀ, ਜਿਸ ਪੀੜ੍ਹੇ 'ਤੇ ਤੁਸੀਂ ਵਿਰਾਜਮਾਨ ਹੋ ਨਾ, ਇਸ ਪੀੜ੍ਹੇ ਦਾ ਇੱਕ ਪਾਵਾ ਥੋੜ੍ਹਾ ਟੁੱਟਾ ਹੋਇਆ ਹੈ, ਅਤੇ ਮੈਂ ਇਸ ਕਰਕੇ ਆਪਣਾ ਪੈਰ ਥੱਲੇ ਦੇ ਦਿੱਤਾ ਕਿ ਉਹ ਪੀੜਾ ਜਦੋਂ ਤੁਸੀਂ ਇੱਧਰ ਉੱਧਰ ਹੋਵੋ ਡੋਲ ਕਰਕੇ ਤੁਸੀਂ ਡਿੱਗ ਨਾ ਪਾਵੋ, ਜਾਂ ਡੋਲ ਕਰਕੇ ਤੁਹਾਡੀ ਜੋ ਸਮਾਧੀ ਲੱਗੀ ਹੈ ਜਾਂ ਤੁਹਾਡੀ ਜਿਹੜੀ ਸੁਰਤੀ ਹੈ ਉਹ ਪਰਮੇਸ਼ਰ ਦੇ ਵਿੱਚ ਜੁੜੀ ਹੋਈ ਹੈ, ਉਹਦੇ ਵਿੱਚ ਕੋਈ ਵਿਘਨ ਨਾ ਪਵੇ, ਇਸ ਕਰਕੇ ਮੈਂ ਆਪਣਾ ਪੈਰ ਜਿਹੜਾ ਹੈ ਉਹ ਪਾਵੇ ਥੱਲੇ ਦੇ ਦਿੱਤਾ ਸੀ। ਅਤੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਭਾਨੀ, ਅਸੀਂ ਤੇਰੀ ਸੇਵਾ ਤੋਂ ਬਹੁਤ ਖੁਸ਼ ਹਾਂ, ਬਹੁਤ ਪ੍ਰਸੰਨ ਹਾਂ, ਅਤੇ ਤੂੰ ਜੋ ਵੀ ਤੇਰੇ ਮਨ ਦੀ ਭਾਵਨਾ ਹੈ, ਇੱਛਾ ਹੈ, ਜਿਸ ਭਾਵਨਾ ਨੂੰ ਲੈ ਕੇ ਤੂੰ ਸੇਵਾ ਕਰ ਰਹੀ ਹੈ ਉਹ ਸਾਨੂੰ ਦੱਸ, ਅੱਜ ਅਸੀਂ ਤੈਨੂੰ ਉਹੀ ਦਾਤ ਬਖਸ਼ਿਸ਼ ਕਰ ਦੇਵਾਂਗੇ। ਅਤੇ ਮਹਾਰਾਜ ਜੀ ਨੂੰ ਬੀਬੀ ਭਾਨੀ ਜੀ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਤਰੁੱਠੇ ਹੋ, ਪ੍ਰਸੰਨ ਹੋਏ ਹੋ, ਅਤੇ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ, ਗੁਰੂ ਨਾਨਕ ਦੇ ਘਰ ਦੀ ਜਿਹੜੀ ਗੁਰਿਆਈ ਹੈ ਇਹ ਸਾਡੀ ਝੋਲੀ ਵਿੱਚ ਪਾ ਦਿਓ, ਇਹ ਦਾਤ ਸਾਨੂੰ ਬਖਸ਼ਿਸ਼ ਕਰ ਦਿਓ, ਕਿ ਇਹ ਸਦੀਵ ਕਾਲੀ ਜਿਹੜੀ ਵਡਿਆਈ ਹੈ ਇਹ ਸਾਡੇ ਪਰਿਵਾਰ ਵਿੱਚ ਰਹੇ। ਅਤੇ ਮਹਾਰਾਜ ਕਹਿਣ ਲੱਗੇ ਇਹ ਦਾਤ ਮਿਲ ਤਾਂ ਜਾਵੇਗੀ, ਪਰ ਇਸ ਦਾਤ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦੇ ਵਿੱਚ ਦੁੱਖ ਵੀ ਬੜੇ ਆਉਣੇ। ਫਿਰ ਆਉਣ ਵਾਲਾ ਜਿਹੜਾ ਸਮਾਂ ਹੈ ਨਾ, ਸਤਿਗੁਰੂ ਜੀ ਨੇ ਬੀਬੀ ਭਾਨੀ ਜੀ ਦੇ ਸਿਰ 'ਤੇ ਹੱਥ ਰੱਖ ਕਰਕੇ ਸਭ ਕੁਝ ਦਿਖਾਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ, ਇਸ ਤੋਂ ਅੱਗੇ ਜੋ ਵੀ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਨੇ ਗੁਰੂ ਪਰਿਵਾਰ ਦੇ ਵਿੱਚ, ਉਹ ਸਭ ਕੁਝ ਗੁਰੂ ਅਮਰਦਾਸ ਮਹਾਰਾਜ ਜੀ ਨੇ ਦਿਖਾਇਆ ਹੈ ਕਿ ਪੁੱਤਰ ਜੀ ਦੇਖ ਲਵੋ, ਇਹ ਸਭ ਕੁਝ ਫਿਰ ਤੁਹਾਡੇ ਪਰਿਵਾਰ ਦੇ ਵਿੱਚ ਵਾਪਰਨਾ ਹੈ, ਜੇ ਤੁਹਾਨੂੰ ਇਹ ਦਾਤ ਚਾਹੀਦੀ ਹੈ। ਅਤੇ ਬੜੀ ਨਿਮਰਤਾ ਨਾਲ, ਬੜੀ ਭਾਵਨਾ ਦੇ ਨਾਲ ਬੀਬੀ ਭਾਨੀ ਜੀ ਨੇ ਪੱਲਾ ਅੜ ਕੇ ਕਿਹਾ, ਮਹਾਰਾਜ ਬਸ ਕਿਰਪਾ ਕਰ ਦਿਓ, ਤੁਸੀਂ ਇਹ ਜਿਹੜੀ ਸੇਵਾ ਹੈ ਨਾ ਮੇਰੀ ਝੋਲੀ ਦੇ ਵਿੱਚ ਪਾ ਦਿਓ, ਬਾਕੀ ਰਹੀ ਗੱਲ ਕੁਰਬਾਨੀਆਂ ਦੀ, ਇਹ ਕੁਰਬਾਨੀਆਂ ਦੀ ਦਾਤ ਵੀ ਸਾਨੂੰ ਤੁਸੀਂ ਬਖਸ਼ਿਸ਼ ਕਰ ਦਿਓ ਮਹਾਰਾਜ। ਇਸ ਤਰ੍ਹਾਂ ਬੀਬੀ ਭਾਨੀ ਜੀ ਨੇ ਇਹ ਜਿਹੜੀ ਸੇਵਾ ਲਈ,

ਅਤੇ ਬੀਬੀ ਭਾਨੀ ਜੀ ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸੱਚਖੰਡ ਜਾਣ ਵਾਸਤੇ ਬਿਲਕੁਲ ਤਿਆਰ ਨੇ, ਉਹਨਾਂ ਤਿਆਰੀ ਕੀਤੀ ਆ, ਸਾਰੇ ਪਰਿਵਾਰ ਨੂੰ ਬੁਲਾਇਆ, ਉਸ ਵੇਲੇ ਵੀ ਬੀਬੀ ਭਾਨੀ ਜੀ ਨੇ ਆਣ ਕੇ ਇਹੀ ਬੇਨਤੀ ਕੀਤੀ, ਮਹਾਰਾਜ ਜਿਹੜੀ ਤੁਸੀਂ ਇਹ ਗੁਰਿਆਈ ਗੁਰਤਾ ਗੱਦੀ ਸਾਨੂੰ ਬਖਸ਼ਿਸ਼ ਕੀਤੀ ਹੈ ਨਾ, ਆਪ ਜੀ ਨੇ ਰਹਿਮਤ ਕਰਕੇ ਇਹ ਜਿਹੜੀ ਵਡਿਆਈ ਸਾਨੂੰ ਦਿੱਤੀ ਹੈ, ਅਤੇ ਇਹ ਕਿਰਪਾ ਕਰਿਓ ਕੋਈ ਸੇਵਕ ਬਣ ਕੇ ਆਪ ਜੀ ਦੀ ਸੇਵਾ ਕਰਕੇ ਇਹ ਗੁਰਿਆਈ ਜਿਹੜੀ ਹੈ ਨਾ, ਹੋਰ ਕੋਈ ਨਾ ਲੈ ਜਾਵੇ, ਇਹ ਗੁਰਿਆਈ ਹੁਣ ਸਾਡੇ ਪਰਿਵਾਰ ਵਿੱਚ ਹੀ ਰਹੇ, ਸਾਡੇ ਕੋਲ ਹੀ ਰਹੇ। ਅਤੇ ਮਹਾਰਾਜ ਨੇ ਵਚਨ ਕੀਤਾ ਕਿ ਨਹੀਂ ਭਾਨੀ, ਹੁਣ ਇਹ ਜਿਹੜੀ ਬਖਸ਼ਿਸ਼ ਹੈ ਨਾ, ਇਹ ਤੁਹਾਡੇ 'ਤੇ ਹੋਈ ਹੈ, ਤੁਹਾਡੇ ਪਰਿਵਾਰ 'ਤੇ ਹੋਈ ਹੈ, ਤੁਹਾਡੇ ਕੋਲ ਹੀ ਰਹੇਗੀ, ਇਹਨੂੰ ਕੋਈ ਹੋਰ ਸੇਵਾ ਕਰਕੇ ਨਹੀਂ ਲੈ ਸਕੇਗਾ। ਇਸ ਕਰਕੇ ਨਾਲ ਉਦਾਹਰਣ ਦਿੱਤੀ ਹੈ, ਮਹਾਰਾਜ ਜੀ ਨੇ ਸਮਝਾਇਆ ਕਿ ਜਿਵੇਂ ਨਦੀ ਦਾ ਪਾਣੀ ਹੁੰਦਾ ਹੈ, ਉਹਦਾ ਪ੍ਰਵਾਹ ਚੱਲਦਾ ਹੈ, ਉਹਨੂੰ ਰੋਕਣ ਵਾਸਤੇ ਕਈ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਹੈ, ਪਰ ਪਾਣੀ ਰੁਕਦਾ ਨਹੀਂ, ਉਹ ਆਪਣੇ ਵਹਾਅ ਦੇ ਨਾਲ ਅੱਗੇ ਲੰਘ ਜਾਂਦਾ ਹੈ। ਇਸੇ ਤਰ੍ਹਾਂ ਇਸ ਵਡਿਆਈ ਨੂੰ ਲੈਣ ਵਾਸਤੇ ਰੁਕਾਵਟਾਂ ਤਾਂ ਜ਼ਰੂਰ ਪੈਣਗੀਆਂ, ਪਰ ਇਹ ਜਿਹੜੀ ਗੁਰਿਆਈ ਹੈ, ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ, ਤੁਹਾਡੇ ਘਰ ਵਿੱਚ ਹੀ ਰਹੇਗੀ। ਵਿਘਨ ਕਲੇਸ਼ ਬਹੁਤ ਪੈਣਗੇ, ਪਰ ਇਹ ਜਿਹੜੀ ਵਡਿਆਈ ਹੈ ਨਾ, ਇਹ ਤੁਹਾਡੇ ਕੋਲ ਹੀ ਰਹੇਗੀ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਦੇ ਨਾਲ ਅਖੀਰਲੇ ਸਮੇਂ ਇਹ ਵਚਨ ਕੀਤੇ ਹੈ, ਨਾਲ ਕਿਹਾ ਕਿ ਤੁਸੀਂ ਜਿਵੇਂ ਪਹਿਲਾਂ ਪਿਆਰ ਦੇ ਨਾਲ ਸੇਵਾ ਕਰਦੇ ਰਹੇ ਹੋ, ਇਸੇ ਤਰ੍ਹਾਂ ਤੁਸੀਂ ਸੇਵਾ ਕਰਨੀ ਹੈ, ਅਤੇ ਇਹ ਜਿਹੜੀ ਦਾਤ ਹੈ ਤੁਹਾਡੇ ਕੋਲ ਹੀ ਰਹੇਗੀ। ਇਸ ਤੋਂ ਬਾਅਦ ਜ਼ਿਕਰ ਆਉਂਦਾ ਹੈ ਕਿ ਬਾਬਾ ਦਾਤੂ ਜੀ, ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਸਤਿਸੰਗਤ ਜੀ ਤਖ਼ਤ 'ਤੇ ਬੈਠੇ ਨਾ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਜੋਤ ਜਦੋਂ ਇਹਨਾਂ ਵਿੱਚ ਸੁਭਾਵਿਮਾਨ ਕੀਤੀ, ਇਹਨਾਂ ਨੂੰ ਗੁਰੂ ਸਥਾਪਿਤ ਕੀਤਾ ਹੈ, ਉਸ ਵੇਲੇ ਈਰਖਾਵਾਸ ਹੋ ਕੇ ਬਾਬਾ ਦਾਤੂ ਜੀ ਨੇ ਦੀਵਾਨ ਲਗਿਆ ਹੈ, ਗੁਰੂ ਸਾਹਿਬ ਜੀ ਤਖ਼ਤ ਦੇ ਉੱਪਰ ਸੁਭਾਵਿਮਾਨ ਨੇ। ਕੁਝ ਲੋਕਾਂ ਨੇ ਕਿਹਾ ਕਿ ਤੁਹਾਡੇ ਘਰ ਦਾ ਇੱਕ ਸੇਵਾਦਾਰ, ਤੁਹਾਡੀ ਜਿਹੜੀ ਵਡਿਆਈ ਹੈ, ਗੁਰੂ ਨਾਨਕ ਦੇ ਘਰ ਦੀ ਜਿਹੜੀ ਗੁਰਿਆਈ ਹੈ, ਉਹ ਲੈ ਗਿਆ ਅਤੇ ਤੁਸੀਂ ਤਾਂ ਖਾਲੀ ਰਹਿ ਗਏ, ਤੁਹਾਨੂੰ ਕੀ ਮਿਲਿਆ ਹੈ। ਇਸ ਕਰਕੇ ਖਿੱਜ ਕਰਕੇ ਈਰਖਾਵਾਸ ਹੋ ਕੇ ਬਾਬਾ ਦਾਤੂ ਜੀ ਨੇ ਸਤਿਗੁਰੂ ਜੀ ਤਖ਼ਤ 'ਤੇ ਬੈਠੇ ਨੇ ਸੁਭਾਵਿਮਾਨ ਨੇ ਆਣ ਕੇ ਸ਼ਾਦੀ ਵਿੱਚ ਲੱਤ ਮਾਰੀ, ਅਤੇ ਜਦੋਂ ਸਤਿਗੁਰੂ ਜੀ ਤਖ਼ਤ 'ਤੇ ਬੈਠੇ ਸਨ ਅਤੇ ਛਾਤੀ ਦੇ ਵਿੱਚ ਲੱਤ ਮਾਰੀ ਨੂੰ, ਅਤੇ ਸਤਿਗੁਰੂ ਜੀ ਥੱਲੇ ਡਿੱਗ ਪਏ ਧਰਤੀ 'ਤੇ, ਅਤੇ ਕਾਲ ਨਹੀਂ ਪਏ, ਕੋਈ ਗੁੱਸਾ ਨਹੀਂ ਆਇਆ, ਬੜੇ ਪਿਆਰ ਨਾਲ ਬੜੇ ਸਤਿਕਾਰ ਦੇ ਨਾਲ ਬਾਬਾ ਦਾਤੂ ਜੀ ਦੀ ਲੱਤ ਫੜੀ ਅਤੇ ਉਹਨੂੰ ਘੁੱਟਣ ਲੱਗ ਪਏ ਗੁਰੂ ਅਮਰਦਾਸ ਮਹਾਰਾਜ। ਕਹਿਣ ਲੱਗੇ, ਮਹਾਰਾਜ ਅਸੀਂ ਤਾਂ ਤੁਹਾਡੀ ਸੇਵਾਦਾਰ ਹਾਂ, ਜੇ ਸਾਡੇ ਕੋਲ ਕੋਈ ਭੁੱਲ ਹੋ ਗਈ ਹੈ, ਅਵਗਿਆ ਹੋ ਗਈ ਹੈ, ਤਾਂ ਸਾਨੂੰ ਬਖਸ਼ ਦਿਓ। ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਉਹਨਾਂ ਦੀ ਲੱਤ ਫੜੀ, ਜਿਹੜੀ ਲੱਤ ਉਹਨਾਂ ਦੀ ਛਾਤੀ ਵਿੱਚ ਮਾਰੀ ਅਤੇ ਉਹਨੂੰ ਕੁੱਟਣ ਲੱਗ ਪਏ, ਅਤੇ ਫਿਰ ਗੁੱਸੇ ਦੇ ਨਾਲ ਬਾਬਾ ਦਾਤੂ ਜੀ ਉਸੇ ਤਰ੍ਹਾਂ ਹੀ ਆਪਣੇ ਘਰ ਚਲੇ ਗਏ। ਪਰ ਉਸ ਸਮੇਂ ਤੋਂ ਗੁਰੂ ਦੀ ਅਵਗਿਆ ਕਰਨ ਦਾ ਜਿਹੜਾ ਇੱਕ ਫਲ ਹੈ ਨਾ, ਜੇ ਅਸੀਂ ਗੁਰੂ ਦੀ ਨਰਾਦਰੀ ਕਰਾਂਗਾ, ਇਹ ਨਹੀਂ ਵੀ ਗੁਰੂ ਕੁਝ ਕਹਿੰਦਾ ਨਹੀਂ, ਗੁਰੂ ਬਹੁਤ ਸ਼ਾਂਤ ਹੈ, ਬੜਾ ਕਿਰਪਾਲੂ ਹੈ, ਦਿਆਲੂ ਹੈ। ਗੁਰੂ ਸੁਪੁੱਤਰ ਨੇ ਜੇ ਗੁਰੂ ਦੀ ਅਵਗਿਆ ਕੀਤੀ, ਨਰਾਦਰੀ ਕੀਤੀ, ਜਿਹੜੀ ਲੱਤ ਮਾਰੀ, ਸਤਸੰਗ ਜੀ ਜੇਕਰ ਆਉਂਦਾ ਹੈ ਉਸ ਪੈਰ ਦੀ ਹੱਡੀ ਵਿੱਚੋਂ, ਫਿਰ ਉਸ ਦਿਨ ਤੋਂ ਐਸੀ ਪੀੜ ਨਿਕਲਣ ਲੱਗੀ ਜਿਸ ਕਰਕੇ ਬਾਬਾ ਦਾਤੂ ਜੀ ਨੂੰ ਨਾ ਰਾਤ ਨੂੰ ਨੀਂਦ ਆਉਂਦੀ ਸੀ ਅਤੇ ਨਾ ਦਿਨੇ ਚੈਨ ਆਉਂਦਾ ਸੀ। ਬਹੁਤ ਦੁਖੀ ਹੋਏ, ਬਹੁਤ ਜ਼ਿਆਦਾ ਉਹਨਾਂ ਨੂੰ ਦੁੱਖ ਪ੍ਰਾਪਤ ਹੋਇਆ। ਇਸ ਕਰਕੇ ਇੱਥੋਂ ਆਪਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ, ਜੇ ਗੁਰੂ ਸੁਪੁੱਤਰ ਨੇ ਗੁਰੂ ਦੀ ਨਰਾਦਰੀ ਕੀਤੀ ਅਤੇ ਉਹਨੂੰ ਵੀ ਇਸ ਗੱਲ ਦਾ ਫਲ ਮਿਲਿਆ ਹੈ, ਉਹਨੂੰ ਵੀ ਇਸ ਗੱਲ ਦਾ ਦੁੱਖ ਭੋਗਣਾ ਪਿਆ, ਜੇ ਅਸੀਂ ਕਰਾਂਗੇ ਤਾਂ ਸਾਨੂੰ ਕਿੱਡਾ ਵੱਡਾ ਦੁੱਖ ਮਿਲੇਗਾ। ਇਸ ਦੁੱਖ ਤੋਂ ਦੁਖੀ ਹੋ ਕੇ ਸਤਿਸੰਗ ਜੀ ਸ਼ਰਮਿੰਦਾ ਤਾਂ ਬੜਾ ਸੀ, ਪਰ ਹੌਂਸਲਾ ਨਹੀਂ ਸੀ ਪੈਂਦਾ ਕਿ ਕਿਹੜਾ ਮੂੰਹ ਲੈ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਜਾਵਾਂ। ਪਤਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਦਿਆਲੂ ਨੇ, ਕਿਰਪਾਲੂ ਨੇ, ਪਰ ਜਿਹੜਾ ਕਰਮ ਕੀਤਾ ਉਸ ਕਰਮ ਕਰਕੇ ਸ਼ਰਮਿੰਦਗੀ ਵੀ ਹੈ, ਮਨ ਵਿੱਚ ਲੱਜਾ ਵੀ ਹੈ ਕਿ ਹੁਣ ਮੈਂ ਕਿਵੇਂ ਉਹਨਾਂ ਨੂੰ ਜਾ ਕੇ ਕਹਾਂ ਕਿ ਮੈਨੂੰ ਬਖਸ਼ ਦਿਓ, ਮੈਨੂੰ ਮੁਆਫ਼ ਕਰ ਦਿਓ। ਫਿਰ ਜਦੋਂ ਇਹਨੇ ਸੁਣਿਆ ਹੈ ਨਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਸੱਚਖੰਡ ਚਲੇ ਹੈ, ਅਤੇ ਉਸ ਵੇਲੇ ਇਹਨੇ ਵਿਚਾਰਿਆ ਹੈ ਕਿ ਹੁਣ ਸਮਾਂ ਹੈ, ਜੇ ਮੈਂ ਉਹਨਾਂ ਕੋਲੋਂ ਹੁਣ ਆਪਣੇ ਆਪ ਨੂੰ ਬਖਸ਼ਾ ਲਿਆ ਨਾ, ਅਤੇ ਮੇਰਾ ਜਿਹੜਾ ਇਹ ਦੁੱਖ ਇੱਥੇ ਕੱਟਿਆ ਜਾਵੇਗਾ, ਜੇ ਮੈਂ ਉਹਨਾਂ ਕੋਲ ਨਾ ਗਿਆ ਇਹ ਦੁੱਖ ਇੱਥੇ ਨਹੀਂ, ਅੱਗੇ ਪਰਲੋਕ ਵਿੱਚ ਵੀ ਮੈਨੂੰ ਭੋਗਣਾ ਪੈਣਾ।
ਇਸ ਦੁੱਖ ਦੇ ਨਾਲ ਮੈਂ ਅੱਗੇ ਪਰਲੋਕ ਵਿੱਚ ਵੀ ਦੁਖੀ ਹੋਵਾਂਗਾ, ਮੇਰਾ ਪਰਲੋਕ ਵੀ ਵਿਗੜ ਜਾਵੇਗਾ। ਫਿਰ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਚੱਲ ਕੇ ਆਇਆ ਅਤੇ ਜਦੋਂ ਸਤਿਗੁਰੂ ਜੀ ਦੇ ਸਨਮੁਖ ਆਇਆ ਨਾ, ਅਤੇ ਗੁਰੂ ਅਮਰਦਾਸ ਜੀ ਨੇ ਬੜੇ ਪਿਆਰ ਦੇ ਨਾਲ ਫਿਰ ਇਹਨਾਂ ਨੂੰ ਕਿਹਾ ਕਿ ਬੜੀ ਕਿਰਪਾ ਕੀਤੀ ਹੈ, ਤੁਸੀਂ ਆਪਣੇ ਦਰਸ਼ਨ ਦਿੱਤੇ ਹੈ, ਅਸੀਂ ਤੁਹਾਡੀ ਸੇਵਾਦਾਰ ਹਾਂ, ਦੱਸੋ ਕੀ ਸੇਵਾ ਕਰੀਏ। ਉਸ ਵੇਲੇ ਬੜੇ ਪਿਆਰ ਦੇ ਨਾਲ, ਬੜੀ ਨਿਮਰਤਾ ਦੇ ਨਾਲ ਬਾਬਾ ਦਾਤੂ ਜੀ ਕਹਿਣ ਲੱਗੇ, ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ, ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋਈ ਹੈ, ਮੈਂ ਜੋ ਆਪ ਜੀ ਦੀ ਅਵੱਗਿਆ ਕੀਤੀ ਹੈ, ਨਰਾਦਰੀ ਕੀਤੀ ਹੈ, ਸੰਗਤ ਵਿੱਚ ਬੈਠਿਆ ਆਪ ਜੀ ਨੂੰ ਲੱਤ ਮਾਰ ਕੇ ਤਖ਼ਤ ਤੋਂ ਸੁੱਟਿਆ ਸੀ, ਉਦੋਂ ਦਾ ਮੈਨੂੰ ਐਸਾ ਦੁੱਖ ਮਿਲਿਆ, ਐਸੀ ਪੀੜਾ ਮੇਰੀ ਲੱਤ ਦੇ ਵਿੱਚ ਨਿਕਲ ਰਹੀ ਹੈ, ਜਿਹਦੇ ਨਾਲ ਨਾ ਰਾਤ ਨੂੰ ਚੈਨ ਆਉਂਦਾ, ਨਾ ਦਿਨੀ ਚੈਨ ਆਉਂਦਾ। ਆਪ ਜੀ ਕਿਰਪਾਲੂ ਹੋ, ਦਿਆਲੂ ਹੋ ਮਹਾਰਾਜ, ਕਿਰਪਾ ਕਰਕੇ ਮੇਰੀ ਉਹ ਭੁੱਲ ਬਖਸ਼ ਦਿਓ, ਮੈਨੂੰ ਬਖਸ਼ ਦੇਵੋ, ਮੇਰਾ ਲੋਕ ਪਰਲੋਕ ਸਵਾਰ ਦਿਓ। ਮਹਾਰਾਜ ਕਹਿਣ ਲੱਗੇ ਕਿ ਹੁਣ ਉਹ ਜਿਹੜੀ ਗੁਰੂ ਨਾਨਕ ਦੀ ਜੋਤ ਹੈ ਨਾ, ਉਹ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿੱਚ ਟਿਕਾ ਦਿੱਤੀ ਹੈ, ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿੱਚ ਟਿਕਾ ਦਿੱਤੀ ਹੈ, ਜੇ ਪਹਿਲਾਂ ਆਉਂਦੇ ਤਾਂ ਤੁਹਾਨੂੰ ਜ਼ਰੂਰ ਬਖਸ਼ ਦਿੰਦੇ, ਪਰ ਉਹ ਜਿਹੜੀ ਤਾਕਤ ਹੈ, ਉਹ ਜਿਹੜੀ ਜੋਤ ਹੈ, ਹੁਣ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਚਲੀ ਗਈ ਹੈ। ਅਤੇ ਰਹੀ ਗੱਲ, ਸਤਿਗੁਰੂ ਜੀ ਕਹਿੰਦੇ ਇਹਨਾਂ ਤੋਂ ਬਾਅਦ ਜਦੋਂ ਇਹਨਾਂ ਦੇ ਸਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਤਖ਼ਤ 'ਤੇ ਬੈਠਣਗੇ ਨਾ, ਅਤੇ ਉਹ ਤੁਹਾਡੇ ਕੋਲ ਆਉਣਗੇ, ਅਤੇ ਉਹ ਜਦੋਂ ਤੁਹਾਡੇ ਚਰਨਾਂ ਨੂੰ ਸਪਰਸ਼ ਕਰਨਗੇ, ਤੁਹਾਡੇ ਚਰਨਾਂ ਨੂੰ ਹੱਥ ਲਾਉਣਗੇ ਨਾ, ਉਦੋਂ ਤੁਹਾਡਾ ਇਹ ਜਿਹੜਾ ਹੁਣ ਦੁੱਖ ਹੈ ਇਹ ਕੱਟਿਆ ਜਾਵੇਗਾ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ 'ਤੇ ਵੀ ਦਇਆ ਕੀਤੀ, ਉਹਨਾਂ 'ਤੇ ਵੀ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ, ਉਹਨਾਂ ਦਾ ਵੀ ਜਿਹੜਾ ਦੁੱਖ ਸੀ ਉਹ ਦੂਰ ਕੀਤਾ। ਅਤੇ ਲਾਸਟ ਦੇ ਵਿੱਚ ਸਾਧ ਸੰਗਤ ਜੀ, ਬਾਬਾ ਮੋਹਰੀ ਜੀ ਜਿਹੜੀ ਮਰਿਆਦਾ ਹੈ ਅੰਤਮ ਕਿਰਿਆ ਦੀ, ਅੰਤਮ ਸੰਸਕਾਰ ਦੀ, ਫਿਰ ਬਾਬਾ ਮੋਹਰੀ ਜੀ ਕਹਿਣ ਲੱਗੇ, ਮਹਾਰਾਜ ਹੁਣ ਤੁਸੀਂ ਸੱਚਖੰਡ ਚਲੇ ਜਾਣਾ ਹੈ, ਅਤੇ ਜਿਵੇਂ ਆਮ ਲੋਕ ਸੰਸਾਰ ਵਿੱਚੋਂ ਜਾਂਦੇ ਹੈ, ਉਹਨਾਂ ਦੇ ਜਾਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਮਾਜਿਕ ਜਿਹੜੀਆਂ ਰਸਮਾਂ ਕੀਤੀਆਂ ਜਾਂਦੀਆਂ, ਰੀਤੀਆਂ ਕੀਤੀਆਂ ਜਾਂਦੀਆਂ ਹੈ, ਜਦੋਂ ਤੁਸੀਂ ਸੱਚਖੰਡ ਜਾਣਾ ਹੈ, ਅਤੇ ਤੁਹਾਡੇ ਸੱਚਖੰਡ ਜਾਣ ਤੋਂ ਬਾਅਦ ਅਸੀਂ ਕਿਹੜੀ ਮਰਿਆਦਾ ਨਿਭਾਈਏ, ਅਸੀਂ ਕਿਵੇਂ ਤੁਹਾਡਾ ਜਿਹੜਾ ਅੰਤਮ ਸੰਸਕਾਰ ਹੈ, ਅੰਤਮ ਜਿਹੜੀ ਰਸਮ ਹੈ, ਉਹ ਕਿਵੇਂ ਨਿਭਾਈਏ। ਉਸ ਵੇਲੇ ਸਤਿਗੁਰੂ ਜੀ ਨੇ ਫਿਰ ਇਹ ਵੀ ਵਚਨ ਕਹੇ ਨੇ, ਸਤਿਗੁਰ ਭਾਣੇ ਆਪਣੇ ਵਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਸਤਿਗੁਰੂ ਜੀ ਕਹਿੰਦੇ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ, ਪਿੱਟ ਸਿਆਪਾ ਨਹੀਂ ਕਰਨਾ, ਜਿਹੜਾ ਰੋਵੇਗਾ ਉਹ ਕਦਾਚਿਤ ਵੀ ਸਾਨੂੰ ਚੰਗਾ ਨਹੀਂ ਲੱਗੇਗਾ। ਸਤਿਗੁਰੂ ਜੀ ਦੇ ਵਚਨ ਨੇ, ਸੋ ਸਿੱਖ ਸਖਾ ਬੰਧ ਪਹਿ ਪਾਈ, ਜੇ ਗੁਰ ਕੀ ਪਾਣੀ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ। ਸਾਡਾ ਉਹ ਸਿੱਖ ਹੈ, ਉਹ ਸਾਡਾ ਭਰਾ ਹੈ, ਉਹ ਸਾਡਾ ਮਿੱਤਰ ਹੈ, ਉਹ ਸਾਡਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਕੀ ਪਾਣੀ ਵਿੱਚ ਚੱਲੇਗਾ, ਅਤੇ ਜਿਹੜਾ ਗੁਰੂ ਕੀ ਪਾਣੀ ਤੋਂ ਉਲਟ ਚੱਲੇਗਾ, ਉਹਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ, ਉਸ ਵੱਡ ਸਾਡਾ ਕੁਝ ਨਹੀਂ ਲੱਗਦਾ, ਨਾ ਉਹ ਸਾਡਾ ਸਿੱਖ ਹੈ, ਨਾ ਉਹ ਸਾਡਾ ਭਰਾ ਹੈ, ਨਾ ਉਹ ਸਾਡਾ ਮਿੱਤਰ ਹੈ, ਅਤੇ ਨਾ ਹੀ ਸਾਡਾ ਉਹ ਰਿਸ਼ਤੇਦਾਰ ਹੈ। ਅਤੇ ਸਤਿਗੁਰੂ ਜੀ ਨੇ ਅੰਤ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਹੁ ਨਿਰਵਾਣ ਜੀਓ, ਕਿਸੁ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਦੇ ਵਚਨ ਗਏ। ਮਹਾਰਾਜ ਕਹਿਣ ਲੱਗੇ, ਜਦੋਂ ਅਸੀਂ ਸੱਚਖੰਡ ਜਾਵਾਂਗੇ ਨਾ, ਸਾਡੇ ਜਾਣ ਤੋਂ ਬਾਅਦ ਕੀਰਤਨ ਕਰਨਾ ਹੈ, ਅਤੇ ਜੇ ਕੀਰਤਨ ਨਹੀਂ ਕਰ ਸਕਦੇ, ਜਿਹੜੇ ਗੁਰਮੁਖ ਪਿਆਰੇ ਉਹ ਬਾਣੀ ਪੜ੍ਹਨ, ਸਿਮਰਨ ਕਰਨ, ਅਤੇ ਵਿਦਵਾਨ ਜਨ ਸੱਦ ਕੇ, ਗੁਰੂ ਕੇ ਸਿੱਖ ਸੱਦ ਕੇ, ਉਹਨਾਂ ਕੋਲੋਂ ਕਥਾ ਵਿਚਾਰ ਕਰਵਾਉਣੀ ਹੈ। ਐਸਾ ਜਿਹੜਾ ਸਾਡਾ ਅੰਤਮ ਸੰਸਕਾਰ ਕਰਨ ਤੋਂ ਬਾਅਦ ਜਿਹੜਾ ਇਹ ਅਖੀਰਲੀ ਮਰਿਆਦਾ ਹੈ, ਉਹ ਸਤਿਗੁਰੂ ਜੀ ਨੇ ਸਮਝਾਈ ਹੈ। ਇਸ ਤੋਂ ਬਾਅਦ ਸਤਿਗੁਰੂ ਜੀ ਆਪਣੇ ਆਸਣ 'ਤੇ ਲੰਮੇ ਪੈ ਗਏ। ਸਤ ਸੰਗਤ ਜੀ, ਫਿਰ ਚਿੱਟਾ ਬਸਤਰ ਇਤਿਹਾਸ ਵਿੱਚ ਜ਼ਿਕਰ ਹੁੰਦਾ, ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਚਿੱਟੇ ਰੰਗ ਦੀ ਚਾਦਰ ਸਤਿਗੁਰੂ ਜੀ ਨੇ ਆਪਣੇ ਸਰੀਰ 'ਤੇ ਲੈ ਲਈ ਹੈ, ਮੁੱਖ ਢੱਕ ਲਿਆ ਹੈ, ਅਤੇ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਜਦੋਂ ਆਪਣਾ ਸਰੀਰ ਤਿਆ ਗਿਆ, ਸੱਚਖੰਡ ਨੂੰ ਗਏ ਨੇ, ਉਸ ਵੇਲੇ ਸੂਰਜ ਦਾ ਪ੍ਰਕਾਸ਼ ਮੱਧਮ ਪੈ ਗਿਆ, ਅਤੇ ਆਕਾਸ਼ ਦੇ ਵਿੱਚ ਇੱਕ ਵਿਲੱਖਣ ਹੀ ਪ੍ਰਕਾਸ਼ ਹੋਇਆ ਹੈ। ਦੇਵਤਿਆਂ ਨੇ ਆਣ ਕੇ ਸਤਿਗੁਰੂ ਜੀ ਦੀ ਜੈ ਜੈਕਾਰ ਕੀਤੀ, ਫੁੱਲਾਂ ਦੀ ਵਰਖਾ ਕੀਤੀ ਹੈ। ਸੰਗਤ ਦੇ ਵਿੱਚ ਇਹ ਗੱਲ ਫੈਲ ਗਈ ਕਿ ਗੁਰੂ ਅਮਰਦਾਸ ਮਹਾਰਾਜ ਜੀ ਸੱਚਖੰਡ ਪਿਆਨਾ ਕਰ ਗਏ, ਸੱਚਖੰਡ ਚਲੇ ਗਏ ਨੇ।
ਭੱਟ ਜਾਨਾ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਕਰਦੇ ਇਹ ਵਚਨ ਕਹੇ ਨੇ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ, ਅਬ ਗੁਰ ਰਾਮਦਾਸ ਕਹੋ ਮਿਲੀ ਵਡਾਈ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿਹੜੇ ਗੁਣ ਨੇ ਉਹਨਾਂ ਦੇ ਬਾਬਤ ਵੀ ਪੱਲੀ ਅਮਰਦਾਸ ਗੁਣ ਦੇਰੇ ਤੇਰੀ ਉਪਮਾ ਤੋਹੇ ਬਣ ਆਵੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿਹੜੇ ਗੁਣ ਨੇ, ਗੁਰੂ ਦੀ ਵਡਿਆਈ ਜਿਹੜੀ ਹੈ ਉਹ ਉਹਨਾਂ ਨੂੰ ਹੀ ਬਣ ਆਉਂਦੀ ਹੈ। ਉਹਨਾਂ ਵਰਗਾ ਨਾ ਕੋਈ ਹੋਇਆ ਅਤੇ ਨਾ ਕਿਸੇ ਨੇ ਹੋਣਾ ਹੈ। ਸਤਸੰਗ ਜੀ, ਉਹਨਾਂ ਦੇ ਜੀਵਨ ਦੇ ਵਿੱਚ ਬੇਅੰਤ ਐਸੀਆਂ ਘਟਨਾਵਾਂ ਨੇ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਸਮੇਂ ਦਾ ਬਾਦਸ਼ਾਹ ਅਕਬਰ ਆਇਆ ਅਤੇ ਉਹ ਸਤਿਗੁਰੂ ਜੀ ਦੇ ਕੋਲ ਦਰਸ਼ਨ ਕਰਨ ਵਾਸਤੇ ਆਇਆ ਅਤੇ ਸਤਿਗੁਰੂ ਜੀ ਨੇ ਇੱਕ ਮਰਿਆਦਾ ਬਣਾਈ ਹੈ, ਗੁਰੂ ਘਰ ਦੀ ਜਿਹੜੀ ਇੱਕ ਮਰਿਆਦਾ ਹੈ। ਸਤਿਗੁਰੂ ਜੀ ਦੇ ਇਹ ਇਤਿਹਾਸਕ ਵਚਨ ਨੇ, ਇਤਿਹਾਸ ਵਿੱਚ ਕੋਟ ਕੀਤੇ ਹੋਏ ਨੇ ਕਿ ਪਹਿਲੀ ਪੰਗਤ ਪਾਤਸ਼ਾਹ ਸੰਗਤ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਗੁਰੂ ਘਰ ਦਾ ਸੰਵਿਧਾਨ ਬਣਾਇਆ ਕਿ ਗੁਰੂ ਦਰਬਾਰ ਵਿੱਚ ਗੁਰੂ ਦਰਸ਼ਨਾਂ ਕਰਨ ਤੋਂ ਪਹਿਲਾਂ ਨਾ ਜਿਹੜੇ ਗੁਰੂ ਕੇ ਸਿੱਖ ਨੇ ਪਹਿਲਾਂ ਪੰਗਤ ਵਿੱਚ ਜਾ ਕੇ ਬੈਠਣ, ਉੱਥੇ ਜਾ ਕੇ ਲੰਗਰ ਛਕਣ ਅਤੇ ਬਾਅਦ ਵਿੱਚ ਸਾਡੇ ਦਰਸ਼ਨ ਕਰਨ ਵਾਸਤੇ ਆਉਣ। ਜਿਹੜਾ ਉਦਾਂ ਆਵੇਗਾ ਉਹਨੂੰ ਅਸੀਂ ਦਰਸ਼ਨ ਨਹੀਂ ਦੇਵਾਂਗੇ, ਉਹਨੂੰ ਸਾਡੇ ਦਰਸ਼ਨ ਨਹੀਂ ਪ੍ਰਾਪਤ ਹੋਣਗੇ। ਇਹਦਾ ਕਾਰਨ ਸੀ ਕਿਉਂਕਿ ਜਿਹੜਾ ਬੰਦਾ ਸਤਸੰਗ ਜੀ ਭੁੱਖਾ ਹੈ ਉਹ ਹੁਣ ਜਦੋਂ ਗੁਰੂ ਦਾ ਉਪਦੇਸ਼ ਸੁਣਦਾ ਧਿਆਨ ਤਾਂ ਪ੍ਰਸ਼ਾਦੇ ਵਾਲੇ ਪਾਸੇ ਹੀ ਹੈ ਨਾ, ਵੀ ਮੈਂ ਪ੍ਰਸ਼ਾਦਾ ਛਕਣਾ ਹੈ, ਇੱਕ ਉਸ ਪਾਸੇ ਧਿਆਨ ਰਹਿੰਦਾ। ਅਤੇ ਦੂਸਰੀ ਪੰਗਤ ਦੀ ਗੱਲ ਇਸ ਕਰਕੇ ਕਹੀ ਸੀ, ਕਈ ਲੋਕ ਜਿਹਨਾਂ ਦੇ ਮਨ ਵਿੱਚ ਇਹ ਹੰਕਾਰ ਹੁੰਦਾ ਹੈ ਕਿ ਅਸੀਂ ਅਮੀਰ ਹਾਂ, ਅਸੀਂ ਤਕੜੇ ਹਾਂ ਅਤੇ ਅਸੀਂ ਨਹੀਂ ਪੰਗਤ ਵਿੱਚ ਬਹਿਣਾ। ਇਸ ਅਤੇ ਦੂਸਰੀ ਗੱਲ ਜਾਤ ਪਾਤ ਦੀ ਵੀ ਸੀ, ਉਦੋਂ ਜਾਤ ਪਾਤ ਬਹੁਤ ਜ਼ਿਆਦਾ ਛੂਤ ਛਾਤ ਦਾ ਬੜਾ ਜਿਹੜਾ ਸੰਸਾਰ ਦੇ ਵਿੱਚ ਬੋਲਬਾਲਾ ਸੀ। ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਸਤਿਗੁਰੂ ਜੀ ਨੇ ਨਿਯਮ ਹੀ ਬਣਾ ਦਿੱਤਾ ਕਿ ਪਹਿਲਾਂ ਪੰਗਤ ਵਿੱਚ ਬੈਠਣਾ ਜ਼ਰੂਰੀ ਹੈ। ਪੰਗਤ ਵਿੱਚ ਜਿਹੜਾ ਬੈਠੇਗਾ ਆਪ ਹੀ ਉਹਦਾ ਮਨ ਨੀਵਾਂ ਹੋਵੇਗਾ, ਜਦੋਂ ਉੱਥੇ ਪ੍ਰਸ਼ਾਦਾ ਛਕੇਗਾ ਉਹਦੇ ਮਨ ਵਿੱਚੋਂ ਜਿਹੜਾ ਭੁਲੇਖਾ ਹੈ ਛੂਤ ਛਾਤ ਦਾ ਜਾਤ ਪਾਤ ਦਾ ਉਹ ਵੀ ਦੂਰ ਹੋ ਜਾਵੇਗਾ। ਜਦੋਂ ਨਿਮਰਤਾ ਨਾਲ ਭਾਵਨਾ ਦੇ ਨਾਲ ਸਾਡੇ ਕੋਲ ਆਵੇਗਾ, ਸਾਡੇ ਵਚਨ ਸੁਣੇਗਾ ਤਾਂ ਉਹਦਾ ਭਲਾ ਹੋ ਜਾਵੇਗਾ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲੀ ਪੰਗਤ ਪਾਤਸ਼ਾਹ ਸੰਗਤ ਵਾਲਾ ਸੰਵਿਧਾਨ ਸਾਨੂੰ ਦਿੱਤਾ ਹੈ ਅਤੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਹੈ। ਮੈਂ ਰਾਤੀ ਵੀ ਬੇਨਤੀ ਕੀਤੀ ਸੀ, ਮਹਾਰਾਜ ਨੇ ਜਿਹੜਾ ਇਹ ਸੰਵਿਧਾਨ ਦਿੱਤਾ ਅਸੀਂ ਇਸ ਸੰਵਿਧਾਨ ਨੂੰ ਛੱਡ ਰਹੇ ਹਾਂ। ਅੱਜ ਸਾਡੇ ਮਨ ਵਿੱਚ ਉਹੀ ਗੱਲ ਜਿਹੜੀ ਸਾਡੇ ਮਨ ਵਿੱਚੋਂ ਕੱਢਣ ਵਾਸਤੇ ਪੰਗਤ ਦਿੱਤੀ ਸੀ ਨਾ, ਵੀ ਅਸੀਂ ਤਕੜੇ ਹਾਂ ਅਮੀਰ ਹਾਂ, ਸਾਡੀ ਪਰਸਨੈਲਿਟੀ ਵਿੱਚ ਕੋਈ ਫਰਕ ਨਾ ਪਵੇ, ਅਸੀਂ ਥੱਲੇ ਨਹੀਂ ਬਹਿਣਾ, ਉਹੀ ਗੱਲਾਂ ਆ ਰਹੀਆਂ ਸਾਡੇ ਕੋਲ। ਅਸੀਂ ਗੁਰੂ ਘਰਾਂ ਦੇ ਵਿੱਚ ਇਹ ਜਿਹੜੀ ਮਰਿਆਦਾ ਇਹਨੂੰ ਖਤਮ ਕਰੀ ਜਾ ਰਹੇ ਹਾਂ, ਇਹ ਕੁਰਸੀਆਂ ਲਾਈ ਜਾ ਰਹੇ ਹਾਂ, ਮੇਜ਼ ਲਾਈ ਜਾ ਰਹੇ ਹਾਂ, ਇਹ ਗੁਰੂ ਘਰ ਦੀ ਮਰਿਆਦਾ ਨਹੀਂ ਹੈ। ਗੁਰੂ ਨੇ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਸਾਡੇ ਅੰਦਰ ਦੀ ਹਉਮੈ ਨੂੰ, ਹੰਕਾਰ ਨੂੰ, ਜਿਹੜਾ ਸਾਡੇ ਅੰਦਰ ਹਉਮੈ ਦਾ ਕੰਡਾ ਹੈ ਇਹਨੂੰ ਕੱਢਣ ਵਾਸਤੇ ਸਾਨੂੰ ਪੰਗਤ ਦਿੱਤੀ ਹੈ। ਜੇ ਆਪਾਂ ਇਹ ਸੰਵਿਧਾਨ ਛੱਡ ਦੇਵਾਂਗੇ ਤਾਂ ਸਾਡੇ ਅੰਦਰ ਜਿਹੜਾ ਕੰਡਾ ਹਉਮੈ ਦਾ ਉਹ ਕਦੇ ਨਿਕਲੇਗਾ ਨਹੀਂ। ਇੱਕ ਭਾਈਚਾਰਕ ਸਮਾਜਿਕ ਸਾਂਝ ਬਣਾਉਣ ਵਾਸਤੇ, ਗੁਰਸਿੱਖੀ ਦੀ ਸਾਂਝ ਸਾਡੇ ਅੰਦਰ, ਗੁਰੂ ਸਿੱਖੀ ਦਾ ਪਿਆਰ ਪੈਦਾ ਕਰਨ ਵਾਸਤੇ ਸਾਨੂੰ ਗੁਰੂ ਨੇ ਇਹ ਸੰਵਿਧਾਨ ਦਿੱਤਾ ਹੈ। ਇਸ ਸੰਵਿਧਾਨ ਨੂੰ, ਇਸ ਮਰਿਆਦਾ ਨੂੰ ਛੱਡੀਏ ਨਾ, ਰਹੋ ਵਿਚਾਰ। ਦੂਸਰੀ ਗੱਲ, ਜਦੋਂ ਬਾਬਰ ਆਇਆ ਹੈ ਉਹ ਜਦੋਂ ਪੰਗਤ ਵਿੱਚ ਬੈਠਾ, ਸਤਸੰਗ ਜੀ, ਸਮੇਂ ਦਾ ਬਾਦਸ਼ਾਹ ਦਿੱਲੀ ਦੇ ਤਖ਼ਤ 'ਤੇ ਬੈਠਾ ਹੋਇਆ, ਆਪਾਂ ਤਾਂ ਕੁਝ ਵੀ ਨਹੀਂ, ਆਪਣੀ ਕੀ ਹਸਤੀ ਹੈ, ਆਪਣੀ ਕੀ ਹੋਣ ਦਾ, ਆਪਣੇ ਕੋਲ ਚਾਰ ਛਿਲੜਾਂ ਹੀ ਹੈ ਜਿਹਦੇ ਆਪਾਂ ਐਵੇਂ ਮੈਂ ਕਰੀ ਜਾਂਦੇ। ਸਮੇਂ ਦਾ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਆਇਆ ਦਰਸ਼ਨ ਕਰਨ ਵਾਸਤੇ। ਮਹਾਰਾਜ ਨੇ ਕਿਹਾ ਪਹਿਲਾਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੋ, ਬਾਅਦ ਵਿੱਚ ਸਾਡੀ ਕੋਲ। ਜਦੋਂ ਪੰਗਤ ਵਿੱਚ ਬੈਠ ਕੇ ਉਹਨੇ ਪ੍ਰਸ਼ਾਦਾ ਛਕਿਆ, ਸਤਸੰਗਤ ਜੀ, ਉਹਨੇ ਇਤਿਹਾਸ ਵਿੱਚ ਇਹ ਵਚਨ ਕੂਟ ਨੇ ਇਹ ਗੱਲ ਕਹੀ ਕਿ ਮੈਂ ਭਾਵੇਂ ਬਾਦਸ਼ਾਹ ਹਾਂ, 36 ਪ੍ਰਕਾਰ ਦੇ ਭੋਜਨ ਖਾਧੇ ਅੱਜ ਤੱਕ, ਪਰ ਜਿਹੜਾ ਰਸ ਗੁਰੂ ਕੇ ਲੰਗਰ ਵਿੱਚੋਂ ਆਇਆ ਇਹ ਕਦੀ ਮੈਨੂੰ 36 ਪ੍ਰਕਾਰ ਦੇ ਭੋਜਨਾਂ ਵਿੱਚੋਂ ਨਹੀਂ ਆਇਆ। ਜਿਹੜਾ ਆਨੰਦ ਇਹ ਪ੍ਰਸ਼ਾਦਾ ਛਕ ਕੇ, ਇਹ ਲੰਗਰ ਛਕ ਕੇ ਮੈਨੂੰ ਆਇਆ ਅੱਜ ਤੱਕ ਜ਼ਿੰਦਗੀ ਵਿੱਚ, ਪਹਿਲਾਂ ਕਦੀ ਨਹੀਂ ਮੈਨੂੰ ਆਇਆ। ਇਹ ਗੁਰੂ ਕਾ ਲੰਗਰ ਜਿਹੜਾ ਹੈ ਅੰਮ੍ਰਿਤ ਰੂਪ ਹੈ, ਇਹਨੂੰ ਗੁਰੂ ਕਾ ਲੰਗਰ ਸਮਝ ਕੇ ਜਦੋਂ ਛਕਾਂਗੇ ਨਾ, ਇਹਦੇ ਵਿੱਚੋਂ ਅੰਮ੍ਰਿਤ ਦਾ ਰਸ ਆਵੇਗਾ। ਇਹ ਸਿਆਣਿਆਂ ਦੇ, ਦਾਨਿਆਂ ਦੇ ਵਚਨ ਨੇ। ਇਹ ਸਤਸੰਗ ਜੀ ਇੱਕ ਪ੍ਰਸ਼ਾਦ ਸਮਝ ਕੇ ਛਕਣ ਵਾਲੀ ਚੀਜ਼ ਹੈ ਗੁਰੂ ਕੇ ਲੰਗਰ। ਇਹ ਪੇਟ ਪੂਰਤੀ ਵਾਸਤੇ ਨਹੀਂ ਹੁੰਦਾ ਵੀ ਪੇਟ ਆਪਾਂ ਭਰਨਾ ਹੈ, ਹਾਂ ਲੋੜਵੰਦ ਜਿਹੜੇ ਲੋੜਵੰਦ ਹੈ, ਬਾਕੀ ਵੈਸੇ ਤਾਂ ਇਹ ਲੋੜਵੰਦ ਅਕਬਰ ਬਾਦਸ਼ਾਹ ਲੋੜਵੰਦ ਨਹੀਂ ਸੀ, ਵਿਦਵਾਨ ਇਹ ਵੀ ਕਹਿੰਦੇ ਆ, ਜੇ ਕਹੀਏ ਨਾ ਵੀ ਇਹ ਲੋੜਵੰਦਾਂ ਵਾਸਤੇ ਆ ਗੁਰੂ ਕਾ ਲੰਗਰ, ਅਤੇ ਅਕਬਰ ਬਾਦਸ਼ਾਹ ਕੋਈ ਲੋੜਵੰਦ ਨਹੀਂ ਸੀ,
ਇਹ ਗੁਰੂ ਕਾ ਲੰਗਰ ਸਾਰਿਆਂ ਵਾਸਤੇ ਹੀ ਹੈ। ਇੱਕ ਸਤਿਗੁਰੂ ਜੀ ਨੇ ਮਰਿਆਦਾ ਬਣਾਈ ਕਿ ਜਿਹੜਾ ਇੱਥੇ ਆਵੇ, ਜਿਹੜਾ ਸੰਗਤ ਵਿੱਚ ਜਿਹਨੇ ਬਹਿਣਾ ਨਾ, ਪਹਿਲਾਂ ਉਹਦੇ ਪੇਟ ਵਿੱਚ ਥੋੜ੍ਹਾ ਬਹੁਤ ਭੋਜਨ ਹੋਵੇ, ਉਹਦੇ ਮਨ ਵਿੱਚ ਇਹ ਤ੍ਰਿਸ਼ਨਾ ਨਾ ਹੋਵੇ ਕਿ ਮੈਂ ਭੁੱਖਾ ਹੀ ਬੈਠਾ। ਤਨ ਦੀ ਭੁੱਖ ਵੀ ਇੱਥੇ ਮਿਟਦੀ ਹੈ ਅਤੇ ਮਨ ਦੀ ਭੁੱਖ ਵੀ। ਉੱਥੇ ਜਿਹੜਾ ਹੈ ਉਹ ਸਤਿਸੰਗ ਜੀ ਸਰੀਰ ਦੀ ਲੋੜ ਵਾਸਤੇ ਲੰਗਰ ਚੱਲ ਰਿਹਾ ਹੈ, ਪਰ ਇੱਥੇ ਆਤਮਾ ਦੀ ਲੋੜ ਵਾਸਤੇ ਜਿਹੜਾ ਗੁਰੂ ਸ਼ਬਦ ਦਾ ਲੰਗਰ ਚੱਲ ਰਿਹਾ। ਦੋ ਚੀਜ਼ਾਂ ਨੇ ਜ਼ਿਆਦਾਤਰ, ਇੱਕ ਚੀਜ਼ ਜਿਹੜੀ ਅਸੀਂ ਇੱਥੋਂ ਲੈ ਕੇ ਚਲੇ ਜਾਂਦੇ ਹਾਂ, ਅਤੇ ਦੂਸਰੀ ਗੁਰੂ ਸ਼ਬਦ ਦੀ ਜਿਹੜੀ ਦਾਤ ਹੈ ਨਾ, ਗੁਰੂ ਸ਼ਬਦ ਦਾ ਜਿਹੜਾ ਭੋਜਨ ਹੈ ਉਹ ਨਹੀਂ ਅਸੀਂ ਛੱਕਦੇ। ਸਾਡਾ ਬਹੁਤਾ ਧਿਆਨ ਲੰਗਰ ਪ੍ਰਸ਼ਾਦ ਵਾਲੇ ਪਾਸੇ ਰਹਿੰਦਾ ਹੈ, ਅਤੇ ਆਪਾਂ ਕੋਸ਼ਿਸ਼ ਕਰੀਏ ਜ਼ਿਆਦਾ ਸਮਾਂ ਜਿਹੜਾ ਹੈ ਨਾ ਲੰਗਰ ਛੱਕ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਸ਼ਬਦ ਦਾ ਲੰਗਰ ਵੀ ਛਕੀਏ, ਜਿਹਦੇ ਨਾਲ ਸਾਡਾ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜਿਹੜਾ ਜੀਵਨ ਬਣਨਾ ਹੈ। ਅਰੇ ਹੁਣ ਸਤਿਗੁਰੂ ਜੀ ਨੇ ਜਿਹੜਾ ਅੰਮ੍ਰਿਤ ਵੇਲੇ ਸਤਸੰਗ ਜੀ, ਬੜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਹੈ, ਉਹਨੂੰ ਆਪਾਂ ਕਥਨ ਨਹੀਂ ਕਰ ਸਕਦੇ। ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਵਚਨ ਨੇ, ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮਬਾਰਕ ਤੁਮਰੇ ਤਾਰੀ, ਜਿਹ ਵਾਏ ਕਵਨ ਗੁਣ ਕਹੀਏ, ਵੀ ਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀਂ ਲਹੀਐ, ਕੂਟ ਪਰਾਧ ਹਮਾਰੀ ਖੰਡ ਹੋ, ਅਨਕ ਵਿਧੀ ਸਮਝਾਵਹੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਧ ਰਖਾਵੋ, ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੀ, ਰੱਖ ਹੋ ਰੱਖਣਹਾਰ ਦਿਆਲਾ, ਨਾਨਕ ਘਰ ਕੀ ਗੋਲੀ। ਜਿਹੜੇ ਗੁਰੂ ਨਾਨਕ ਦੇ ਘਰ ਦੀ ਗੋਲੀ ਬਣ ਜਾਂਦੀ ਹੈ ਨਾ, ਉਹਨਾਂ ਦਾ ਇਹ ਭਰੋਸਾ ਬਣ ਜਾਂਦਾ ਸਤਿ ਸੰਗਤ ਜੀ, ਤੁਮ ਦਾਤੀ ਠਾਕੁਰ ਪ੍ਰਤਪਾਲਕ। ਇਹ ਤਿੰਨ ਚੀਜ਼ਾਂ ਨੇ, ਇੱਕ ਦਾਤਾ, ਦੂਜੀ ਪਰਵਰਿਸ਼ ਕਰਨ ਵਾਲਾ, ਅਤੇ ਦੂਸਰਾ ਸਤਿ ਸੰਗਤ ਜੀ ਠਾਕੁਰ ਕਹਿੰਦੇ ਨੇ ਮਾਲਕ ਨੂੰ। ਕਿਸੇ ਨੂੰ ਦਾਤਾ ਮੰਗਣਾ ਮੰਨਣਾ, ਕਿਸੇ ਨੂੰ ਪ੍ਰਤਪਾਲਕ ਮੰਨਣਾ, ਆਪਣਾ ਮਾਲਕ ਮੰਨਣਾ। ਸਤਿ ਸੰਗਤ ਜੀ ਅਸੀਂ ਪੜ੍ਹਦੇ ਹਾਂ, ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਦ੍ਰਿੜਤਾ ਵਾਸਤੇ ਸਾਨੂੰ ਗੌੜੀ ਸੁਖਮਨੀ ਸਾਹਿਬ ਜੀ ਦੇ ਵਿੱਚ ਵਚਨ ਲਿਖ ਕੇ ਦਿੱਤੇ ਹੈ ਕਿ ਤੇਰੇ ਮਨ ਵਿੱਚ ਕਿਤੇ ਇਹ ਭੁਲੇਖਾ ਨਾ ਰਹਿ ਜਾਵੇ ਕਿ ਸ਼ਾਇਦ ਗੁਰੂ ਤੋਂ ਬਗੈਰ, ਪਰਮੇਸ਼ੁਰ ਤੋਂ ਬਗੈਰ ਕੋਈ ਹੋਰ ਵੀ ਦਾਤਾ ਹੈਗਾ, ਹੋਰ ਵੀ ਕੋਈ ਪ੍ਰਤਪਾਲਣ ਕਰਨ ਵਾਲਾ ਹੈਗਾ, ਹੋਰ ਵੀ ਕੋਈ ਮੇਰਾ ਮਾਲਕ ਹੈ। ਨਹੀਂ, ਸਤਿਗੁਰੂ ਜੀ ਕਹਿੰਦੇ ਮਾਨੁਖ ਕੀ ਟੇਕ, ਬਿਰਥੀ ਸਭ ਜਾਨ ਦੀਵਨ ਕਹੋ, ਇੱਕ ਹੈ ਭਗਵਾਨ ਜਿਸ ਕਹਿ ਦੀਐ, ਰਹਿ ਅਗਾਈ ਬਾਹਰ ਨਾ ਤ੍ਰਿਸ਼ਨਾ ਲਾ ਗਿਆ ਆਈ, ਮਾਰੈ ਰਾਖੈ ਇੱਕੋ ਆਪ, ਮਾਨੁਖ ਕਹਿ ਕਿਛ ਨਾਹੀ। ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ, ਨਾ ਕੋਈ ਸਾਨੂੰ ਕੁਝ ਦੇ ਸਕਦਾ ਹੈ, ਨਾ ਕੋਈ ਸਾਡੇ ਕੋਲੋਂ ਕੁਝ ਲੈ ਸਕਦਾ, ਖੋਈ ਸਕਦਾ, ਨਾ ਕੋਈ ਸਾਨੂੰ ਮਾਰ ਸਕਦਾ, ਨਾ ਕੋਈ ਸਾਨੂੰ ਜਵਾ ਸਕਦਾ। ਇਹ ਭੁਲੇਖਾ ਹੈ ਸਾਡਾ ਵੀ ਸ਼ਾਇਦ ਉਹ ਤਕੜਾ ਹੈ, ਜੇ ਆਪਾਂ ਉਹਦੇ ਅੱਗੇ ਬੋਲੇ ਤਾਂ ਉਹ ਸਾਨੂੰ ਮਾਰ ਦੇਵੇਗਾ ਜਾਂ ਸਾਡੇ ਕੋਲੋਂ ਖੋਹ ਲਵੇਗਾ। ਨਹੀਂ, ਸਤਿਗੁਰੂ ਜੀ ਕਹਿੰਦੇ ਜਿਹੜੀ ਟੇਕ ਹੈ ਨਾ ਬੰਦੇ ਦੀ, ਇਹ ਵਿਅਰਥ ਹੀ ਹੈ, ਵਿਅਰਥ ਹੈ। ਮਨੁੱਖ ਦੀ ਟੇਕ 'ਤੇ ਅਸੀਂ ਇਹ ਜਿਹੜਾ ਆਪਣਾ ਜੀਵਨ ਬਤੀਤ ਨਹੀਂ ਕਰਨਾ, ਟੇਕ ਸਾਡੇ ਅੰਦਰ ਗੁਰੂ ਦੀ ਹੋਣੀ ਚਾਹੀਦੀ ਹੈ, ਭਰੋਸਾ ਗੁਰੂ ਦਾ ਹੋਣਾ ਚਾਹੀਦਾ ਹੈ। ਇਤਿਹਾਸ ਵਿੱਚ ਜੇਕਰ ਆਉਂਦਾ ਹੈ, ਪੱਟੀ ਦਾ ਰਾਜਾ ਦੁਨੀ ਚੰਦ ਸਾਧ ਸੰਗਤ ਜੀ, ਜਿਹਦੀਆਂ ਜਾਂ ਚਾਰ ਜਾਂ ਪੰਜ ਧੀਆਂ ਦਾ ਵੀ ਜ਼ਿਕਰ ਆਉਂਦਾ ਹੈ, ਤਾਂ ਸਭ ਤੋਂ ਛੋਟੀ ਧੀ ਹੈ ਬੀਬੀ ਰਜਨੀ, ਜਿਹਨੇ ਇਸ ਗੱਲ ਨੂੰ ਬੜੀ ਦ੍ਰਿੜਤਾ ਦੇ ਨਾਲ ਆਪਣੇ ਹਿਰਦੇ ਵਿੱਚ ਵਸਾਇਆ ਹੈ। ਇੱਕ ਦਿਨ ਆਪਣੀਆਂ ਧੀਆਂ ਨੂੰ ਇਹ ਦੁਨੀ ਚੰਦ ਰਾਜਾ ਪਾਸ ਬੁਲਾ ਕੇ ਕਹਿੰਦਾ ਹੈ ਕਿ ਧੀਓ ਦੱਸੋ ਤੁਸੀਂ ਕਿਹਦਾ ਦਿੱਤਾ ਖਾਂਦੀਆਂ ਜੀ। ਅਤੇ ਉਸ ਵੇਲੇ ਦੂਜੀਆਂ ਨੇ ਡਰਦੀਆਂ ਨੇ ਕਹਿ ਦਿੱਤਾ ਵੀ ਅਸੀਂ ਹੁਣ ਰਾਜੇ ਦੀਆਂ ਧੀਆਂ, ਜੇ ਇਹ ਗੱਲ ਕਹੀ ਕਿ ਪਿਤਾ ਅਸੀਂ ਪਰਮੇਸ਼ੁਰ ਦਾ ਦਿੱਤਾ ਖਾਣੀ ਅਤੇ ਖਾਂਦੀਆਂ ਵਾਂ, ਤੇਰਾ ਦਿੱਤਾ ਨਹੀਂ ਖਾਂਦੀਆਂ, ਅਤੇ ਹੋ ਸਕਦਾ ਸਾਨੂੰ ਘਰੋਂ ਕੱਢ ਦੇਵੇ, ਸਾਡਾ ਜਿਹੜਾ ਜੀਵਨ ਹੈ ਦੁਖਦਾਈ ਹੋ ਜਾਵੇ, ਸਾਡੀਆਂ ਸੁੱਖ ਸਹੂਲਤਾਂ ਸਾਰੀਆਂ ਖੁੱਸ ਜਾਣ। ਅਤੇ ਉਹਨਾਂ ਨੇ ਪਿਤਾ ਵੱਲ ਦੀ ਗੱਲ ਕੀਤੀ, ਕਹਿਣ ਲੱਗੀਆਂ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ। ਅਤੇ ਰਜਨੀ ਨੂੰ ਜਦੋਂ ਪੁੱਛਿਆ, ਕਹਿਣ ਲੱਗੀ ਨਹੀਂ ਪਿਤਾ ਜੀ, ਮੈਂ ਉਸ ਪਰਮਾਤਮਾ ਦਾ ਦਿੱਤਾ ਖਾਂਦੀ ਹਾਂ, ਮੈਨੂੰ ਦੇਣ ਵਾਲਾ ਉਹ ਪਰਮੇਸ਼ਰ ਹੈ, ਮੈਂ ਤੁਹਾਡਾ ਦਿੱਤਾ ਨਹੀਂ ਖਾਂਦੀ। ਅਤੇ ਜਦੋਂ ਗੱਲ ਕਹੀ ਹੈ, ਸੁਭਾਵਿਕ ਹੀ ਹੈ, ਹੁਣ ਇਨਸਾਨ ਸੀ, ਪਿਤਾ ਸੀ, ਦੂਸਰਾ ਇੱਕ ਰਾਜਾ ਸੀ, ਸਾਰਾ ਸੰਸਾਰ ਉਸ ਇਲਾਕੇ ਦੇ ਜਿਹੜੇ ਲੋਕ ਨੇ ਉਹਦਾ ਸਤਿਕਾਰ ਕਰਦੇ ਨੇ, ਉਹਦੇ ਅੱਗੇ ਝੁਕਦੇ ਨੇ, ਰਾਜਾ ਮੰਨਦੇ ਨੇ ਉਹਨੂੰ, ਉਹਦੀ ਈਨ ਮੰਨਦੇ ਨੇ। ਇੱਕ ਧੀ ਜਿਹੜੀ ਹੈ ਨਾਲ ਸਭ ਤੋਂ ਛੋਟੀ, ਉਹ ਗੱਲ ਇਹ ਕਹਿ ਰਹੀ ਕਿ ਮੈਂ ਤੇਰਾ ਦਿੱਤਾ ਨਹੀਂ ਖਾਂਦੀ, ਮੈਂ ਪਰਮਾਤਮਾ ਦਾ ਦਿੱਤਾ ਖਾਂਦੀ ਹਾਂ।
ਹਾਲਾਂਕਿ ਰੋਜ਼ ਅਸੀਂ ਪੜ੍ਹਦੇ, ਉਹਨੇ ਗੱਲ ਕਹੀ ਕਿ ਮੈਂ ਗੁਰੂ ਨਾਨਕ ਦੀ ਬਾਣੀ ਵਿੱਚੋਂ ਇਹ ਬਚਨ ਪੜ੍ਹੇ ਨੇ, ਗੋਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਗੁਰੂ ਨਾਨਕ ਦੀ ਬਾਣੀ ਹੈ। ਜਪਜੀ ਸਾਹਿਬ ਦੇ ਵਿੱਚ ਬੀਬੀ ਰਜਨੀ ਕਹਿੰਦੀ ਮੈਂ ਪੜ੍ਹਦੀ ਹਾਂ ਰੋਜ਼, ਮੇਰੇ ਗੁਰੂ ਦੀ ਇਹ ਸਿੱਖਿਆ, ਉਹਨਾਂ ਮੈਨੂੰ ਸਮਝ ਆਇਆ ਕਿ ਸੰਸਾਰ ਦੇ ਜਿੰਨੇ ਵੀ ਜੀਵ ਨੇ, ਪਿਤਾ ਜੀ ਤੁਸੀਂ ਵੀ ਉਸ ਪਰਮਾਤਮਾ ਦਾ ਦਿੱਤਾ ਖਾਂਦੇ ਹੋ, ਤੁਸੀਂ ਅਸੀਂ ਤੁਹਾਡਾ ਨਹੀਂ, ਪਰਮਾਤਮਾ ਦਾ ਦਿੱਤਾ ਖਾਂਦੇ। ਇਹ ਗੱਲ ਕਹੀ ਤਾਂ ਖਿਝ ਗਿਆ। ਬਾਣੀ ਵਿੱਚ ਸਤਿਗੁਰੂ ਜੀ ਦੇ ਵਚਨ ਨੇ, ਜੀ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਨ ਗਾਵਾਰ। ਜੇ ਕੋਈ ਉਸ ਪਰਮਾਤਮਾ ਦੇ ਕੋਲੋਂ ਸਾਧ ਸੰਗਤ ਜੀ ਥੋੜ੍ਹੀਆਂ ਜਿਹੀਆਂ ਦਾਤਾਂ ਲੈ ਕੇ ਦਾਤਾ ਬਣ ਕੇ ਬਹਿ ਜਾਵੇ ਨਾ ਕਿ ਮੈਂ ਸਾਰਿਆਂ ਨੂੰ ਦੇ ਰਿਹਾ, ਮੇਰਾ ਦਿੱਤਾ ਫਲਾਨਾ ਬੰਦਾ ਖਾਂਦਾ, ਮੇਰੇ ਕਰਕੇ ਇਹਦਾ ਗੁਜ਼ਾਰਾ ਹੋ ਰਿਹਾ। ਸਤਿਗੁਰੂ ਜੀ ਕਹਿੰਦੇ ਪਰਮੇਸ਼ੁਰ ਦੇ ਘਰ ਵਿੱਚ ਕੋਈ ਉਹਨੂੰ ਬਹੁਤਾ ਸਿਆਣਾ ਨਹੀਂ ਸਮਝਿਆ ਜਾਂਦਾ। ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਨਾ ਗਵਾਰ। ਉਹ ਦੇਣ ਵਾਲਾ ਪਰਮਾਤਮਾ ਸਮਝਦਾ ਹੈ ਕਿ ਮੂਰਖ ਹੈ, ਇਹ ਐਵੇਂ ਮਾਣ ਕਰੀ ਜਾਂਦਾ ਹੈ ਕਿ ਮੈਂ ਇਹਨੂੰ ਦੇ ਰਿਹਾ ਅਤੇ ਮੇਰੇ ਕਰਕੇ ਇਹਦਾ ਗੁਜ਼ਾਰਾ ਚੱਲ ਰਿਹਾ। ਸਤਿ ਸੰਗਤ ਜੀ, ਬੀਬੀ ਜੋ ਇਹ ਰਜਨੀ ਹੈ, ਇਹਨੇ ਜਦੋਂ ਇਹ ਗੱਲ ਕਹੀ ਹੈ ਅਤੇ ਪਿਤਾ ਨੇ ਗੁੱਸਾ ਕੀਤਾ। ਫਿਰ ਜਦੋਂ ਵਾਪਸ ਬੱਚੀਆਂ ਸਾਰੀਆਂ ਇਕੱਠੀਆਂ ਹੋਈਆਂ, ਭੈਣਾਂ ਨੇ ਸਮਝਾਇਆ ਕਿ ਤੇਰੀ ਉਮਰ ਅਜੇ ਨਿਆਣੀ ਹੈ, ਕਿ ਐਵੇਂ ਹੱਠ ਨਾ ਕਰ, ਇਹ ਗੱਲ ਨਾ ਕਹਿ, ਤੈਨੂੰ ਪਿਤਾ ਕੋਈ ਸਜ਼ਾ ਦੇਵੇਗਾ, ਤੈਨੂੰ ਕੋਈ ਦੁੱਖ ਦੇਵੇਗਾ। ਕਹਿਣ ਲੱਗੀ ਕੋਈ ਨਹੀਂ, ਜਿਹੜਾ ਦੁੱਖ ਸੁੱਖ ਹੈ ਨਾ ਇਹ ਤਾਂ ਕਰਮਾਂ ਦਾ ਹੈ, ਇਹ ਭਾਗਾਂ ਦਾ ਹੈ। ਪਿਤਾ ਜੀ ਨਾ ਮੈਨੂੰ ਸੁੱਖ ਦੇ ਸਕਦੇ ਹੈ ਅਤੇ ਨਾ ਦੁੱਖ ਹੀ ਦੇ ਸਕਦੇ ਹੈ, ਇਹ ਇਹਨਾਂ ਦੇ ਵੱਸ ਦੀ ਗੱਲ ਨਹੀਂ। ਜੇ ਮੇਰੇ ਭਾਗਾਂ 'ਚ ਦੁੱਖ ਲਿਖੇ ਤਾਂ ਦੁੱਖ ਹੀ ਮਿਲਣਾ ਹੈ, ਮੈਨੂੰ ਇਹ ਦੁੱਖ ਤੋਂ ਬਚਾ ਨਹੀਂ ਸਕਦੇ। ਜੇ ਮੈਨੂੰ ਸੁੱਖ ਮਿਲਿਆ ਤਾਂ ਸੁੱਖ ਹੀ ਮਿਲਣਾ, ਮੇਰਾ ਸੁੱਖ ਇਹ ਖੋਹ ਨਹੀਂ ਸਕਦੇ। ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਹੈ, ਇਹ ਤੁਹਾਡਾ ਭੁਲੇਖਾ ਹੈ, ਤੁਸੀਂ ਭਰਮ ਦੇ ਵਿੱਚ ਹੋ। ਤੁਸੀਂ ਵੀ ਇਹ ਗੱਲ ਕਹੋ ਕਿ ਅਸੀਂ ਉਸ ਪਰਮਾਤਮਾ ਦੇ ਦਿੱਤਾ ਖਾਣੇ। ਕਹਿਣ ਲੱਗੇ ਨਹੀਂ, ਤੂੰ ਤਾਂ ਕਮਲੀ ਹੋ ਗਈ ਹੈ। ਜਿਹੜਾ ਸੱਚ ਬੋਲਦਾ ਹੈ ਨਾ, ਅੱਜ ਵੀ ਸਤਸੰਗ ਜੀ ਉਹਨੂੰ ਕਮਲਾ ਹੀ ਕਿਹਾ ਜਾਂਦਾ ਹੈ, ਵੀ ਤੂੰ ਕੀ ਲੈਣਾ ਸੱਚ ਬੋਲ ਕੇ, ਜਿੱਥੇ 100 ਜਾਣਾ ਇਹ ਗੱਲ ਕਹਿ ਰਿਹਾ ਤਾਂ ਤੂੰ ਵੀ ਕਹਿ ਦੇ, ਤੇਰੇ ਇੱਕ ਦੇ ਨਾਲ ਕੀ ਫਰਕ ਪੈਣ ਦਿਆ ਸਮਾਜ ਦੇ ਵਿੱਚ। ਪਰ ਨਹੀਂ ਸਤਸੰਗ ਜੀ, ਇੱਕ ਦੇ ਨਾਲ ਹੀ ਕ੍ਰਾਂਤੀ ਆਉਂਦੀ ਹੈ, ਇੱਕ ਹੀ ਸਮਾਜ ਨੂੰ ਬਦਲਦਾ ਹੈ, ਇੱਕ ਹੀ ਚੰਗੀ ਸਿਹਤ ਦਿੰਦਾ ਹੈ। ਇਹ ਸਾਡਾ ਭੁਲੇਖਾ ਹੈ ਵੀ ਜਿੱਥੇ ਦੂਜੇ ਜਾਣੇ ਝੂਠ ਬੋਲਦੇ ਆਪਾਂ ਹੀ ਬੋਲ ਦਿੰਦੇ ਕੋਈ ਨਹੀਂ। ਪਰ ਨਹੀਂ, ਆਹ ਬੁਰਿਆਈ ਵਧਣ ਦਾ ਕਾਰਨ ਇਹੀ ਹੈ, ਸਾਡੀਆਂ ਅੱਖਾਂ ਦੇ ਸਾਹਮਣੇ ਪਾਪ ਹੁੰਦਾ, ਕਿਸੇ ਨਾਲ ਧੱਕਾ ਹੁੰਦਾ, ਅੱਖਾਂ ਮੀਟ ਕੇ ਆਪਾਂ ਲੰਘ ਜਾਂਦੇ ਵੀ ਚਲੋ ਇਹਦੇ ਨਾਲ ਹੋ ਰਿਹਾ, ਸਾਡੇ ਨਾਲ ਥੋੜ੍ਹਾ, ਜੇ ਅੱਜ ਉਹਦੇ ਨਾਲ ਹੋ ਰਿਹਾ ਸਤਸੰਗ ਜੀ, ਕੱਲ੍ਹ ਨੂੰ ਆਪਣੀ ਵੀ ਵਾਰੀ ਆਉਣੀ ਹੈ। ਪਰ ਭੁਲੇਖਾ ਬੰਦੇ ਦਾ, ਇਸ ਭੁਲੇਖੇ ਦੇ ਸ਼ਿਕਾਰ ਹੀ ਆਪਾਂ 84 ਵਿੱਚ ਹੋਏ ਹਾਂ, ਅੱਜ ਤੱਕ ਇਹ ਭੁਲੇਖਾ ਹੀ ਸਾਨੂੰ ਜਿਹੜਾ ਇੱਥੇ ਤੱਕ ਮਾਰ ਪਵਾ ਕੇ ਲੈ ਕੇ ਆਇਆ। ਸਾਡਾ ਰਾਜ ਭਾਗ ਇਸ ਭੁਲੇਖੇ ਕਰਕੇ ਗਿਆ ਅਤੇ ਸਾਨੂੰ ਪ੍ਰਾਪਤੀ ਵੀ ਤਾਂ ਹੀ ਨਹੀਂ ਹੋ ਰਹੀ ਅਸੀਂ ਭੁਲੇਖੇ ਵਿੱਚ ਹਾਂ। ਸਾਡੀ ਵੀਰ ਕਈ ਕਹਿ ਦਿੰਦੇ ਅਸੀਂ ਖਾਲਸਤਾਨ ਕੀ ਕਰਨਾ, ਸਾਨੂੰ ਕੀ ਲੋੜ ਹੈ। ਸਤਸੰਗਤ ਜੀ, ਕੋਈ ਖਾਲਸਤਾਨ ਕੋਈ ਵੱਖਰੀ ਕੰਟਰੀ ਥੋੜ੍ਹਾ, ਅਸੀਂ ਤਾਂ ਆਪਣੇ ਅਧਿਕਾਰ ਮੰਗ ਰਹੇ ਹਾਂ, ਵੀ ਅਸੀਂ ਵੀ ਉੱਥੋਂ ਦੇ ਵਸਨੀਕ ਹਾਂ, ਸਾਡੇ ਅਧਿਕਾਰ ਦੀ ਉਹ ਸਾਡੇ ਨਾਲ ਵੱਖਰਾਪਨ ਕਿਉਂ। ਜਦੋਂ ਕੋਈ ਹੱਕ ਦੀ ਗੱਲ ਆਉਂਦੀ ਹੈ, ਸੱਚ ਦੀ ਗੱਲ ਆਉਂਦੀ ਹੈ, ਸਾਡੇ ਨਾਲ ਵਖਰੇਵਾਂ ਕਿਉਂ, ਸਾਨੂੰ ਸਾਡੇ ਅਧਿਕਾਰ ਕਿਉਂ ਨਹੀਂ ਦਿੱਤੇ ਜਾਂਦੇ। ਬਸ ਗੱਲ ਹੈ ਸੱਚ ਦੀ ਲੜਾਈ ਹੈ, ਪਰ ਅਸੀਂ ਸੱਚ ਬੋਲਣ ਤੋਂ ਡਰਦੇ ਹਾਂ ਵੀ ਇਹ ਜਿਹੜੀ ਗੱਲ ਸੱਚੀ ਹੈ ਇਹਦੇ ਨਾਲ ਸਾਨੂੰ ਕੋਈ ਮੁਸ਼ਕਲ ਨਾ ਆਵੇ। ਅਸੀਂ ਉੱਥੇ ਜਾਣਾ ਹੈ ਜੀ, ਉਹਦੇ ਇਮੀਗ੍ਰੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਆਵੇਗੀ, ਸਾਨੂੰ ਉੱਥੇ ਉਹ ਇੱਦਾਂ ਕਰਨਗੇ। ਜਿਹੜੀ ਆਉਣੀ ਹੈ ਸਤਸੰਗ ਜੀ ਉਹ ਆਉਣੀ ਹੈ, ਜੇ ਸੱਚ ਬੋਲੋਗੇ ਤਾਂ। ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚ ਬੋਲਿਆ, ਸਾਨੂੰ ਸਿਖਾਇਆ। ਬਾਬਰ ਦੇ ਮੂੰਹ 'ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਕਹਿ ਦਿੰਦੇ ਵੀ ਇਮਨਾਬਾਦ ਵਿੱਚ ਜੋ ਹੋਇਆ ਕੋਈ ਗੱਲ ਨਹੀਂ, ਉਹਨਾਂ ਨੇ ਹੀ ਹੋਇਆ, ਮੇਰੇ ਨਾਲ ਥੋੜ੍ਹਾ ਹੋਇਆ। ਉਹ ਵੀ ਅੱਖਾਂ ਮੀਟ ਕੇ ਬੈਠੇ ਰਹਿੰਦੇ ਵੀ ਚੱਲ ਆਪਾਂ ਰੱਬ ਰੱਬ ਕਰੀ ਜਾਂਦੇ ਹਾਂ ਅਤੇ ਕੋਈ ਨਹੀਂ, ਆਪਾਂ ਆਪਣੀ ਜ਼ਿੰਦਗੀ ਸਫ਼ਰ ਕਰ ਲੈਣੀ, ਆਪਾਂ ਨੂੰ ਕਿਸੇ ਦਾ ਕਿਹੜਾ ਠੀਕ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਨੂੰ ਜਾਬਰ ਕਿਹਾ ਹੈ ਕਿ ਤੂੰ ਧੱਕਾ ਕਰ, ਜੇ ਤੈਨੂੰ ਰਾਜ ਮਿਲਿਆ ਹੈ ਤਾਂ ਤੂੰ ਭਲਾ ਕਰ। ਰਾਜ ਦੇ ਨਾਲ ਜਿਹੜੇ ਲਤੇੜੇ ਹੋਏ ਲੋਕ ਨੇ ਨਾ, ਜਿਹੜੇ ਗਰੀਬ ਨੇ, ਜਿਹੜੇ ਦੁਖੀ ਹੈ, ਉਹਨਾਂ ਦਾ ਦੁੱਖ ਦੂਰ ਕਰਨ ਦਾ ਯਤਨ ਕਰ। ਜੇ ਤੈਨੂੰ ਰੱਬ ਨੇ ਤਾਕਤ ਦਿੱਤੀ, ਜ਼ੁਲਮ ਨਾ ਕਰ, ਦੁਖੀ ਨਾ ਕਰ। ਉਸ ਵੇਲੇ ਸਤਸੰਗਤ ਜੀ, ਬੀਬੀ ਰਜਨੀ ਆਪਣੀਆਂ ਭੈਣਾਂ ਨੂੰ ਸਮਝਾਉਂਦੀ ਹੈ ਅਤੇ ਕਹਿੰਦੀਆਂ ਤੂੰ ਕਮਲੀ ਹੈ, ਤੂੰ ਵੀ ਇਹ ਗੱਲ ਕਹਿ। ਪਰ ਉਹਦੇ ਅੰਦਰ ਸੱਚ ਸੀ, ਜਿਹਦੇ ਅੰਦਰ ਸੱਚ ਪੈਦਾ ਹੋ ਜਾਵੇ ਨਾ, ਜਿਹਦੇ ਅੰਦਰ ਸੱਚ ਦਾ ਗਿਆਨ ਪੈਦਾ ਹੋ ਜਾਵੇ, ਉਹ ਸੱਚ ਦੇ ਗਿਆਨ ਨੂੰ ਕੋਈ ਖਤਮ ਨਹੀਂ ਕਰ ਸਕਦਾ, ਸੱਚ ਨੂੰ ਕੋਈ ਮਿਟਾ ਨਹੀਂ ਸਕਦਾ।
ਉਹ ਇਸ ਸੱਚਾਈ 'ਤੇ ਖੜੀ ਰਹੀ। ਫਿਰ ਇੱਕ ਦਿਨ ਇਹਦੇ ਪਿਤਾ ਨੇ ਫੈਸਲਾ ਲਿਆ ਕਿ ਮੈਂ ਵੇਖਾਂਗਾ ਤੇਰਾ ਰੱਬ ਤੈਨੂੰ ਕਿਵੇਂ ਪਾਲਦਾ ਹੈ, ਤੈਨੂੰ ਕਿਵੇਂ ਸੁੱਖ ਦਿੰਦਾ ਹੈ, ਤੈਨੂੰ ਕਿਵੇਂ ਖਾਣ ਨੂੰ ਦਿੰਦਾ ਹੈ। ਫਿਰ ਇੱਕ ਆਪਣੇ ਰਾਜ ਦੇ ਵਿੱਚੋਂ ਸਾਧ ਸੰਗਤ ਜੀ ਕੁੜੀ ਮਨੁੱਖ ਜਿਹੜਾ ਲਿਆ ਕੇ ਜਿਹਦੇ ਹੱਥ ਵੀ ਅਤੇ ਪੈਰ ਵੀ ਗਲੇ ਹੋਏ ਨੇ, ਉਹਦੇ ਨਾਲ ਆਪਣੀ ਧੀ ਦੀ ਆਪਣੀ ਹੈਂਕੜ ਕਰਕੇ ਆਪਣੀ ਧੀ ਦੀ ਸ਼ਾਦੀ ਕਰ ਦਿੱਤੀ, ਵਿਆਹ ਕਰ ਦਿੱਤਾ ਵੀ ਮੈਂ ਵੇਖਾਂਗਾ ਭਲਾ ਤੈਨੂੰ ਕਿਵੇਂ ਰੱਬ ਦਿੰਦਾ ਹੈ। ਆਪਣੀ ਧੀ ਦੀ ਸ਼ਾਦੀ ਇੱਕ ਕੁੜੀ ਦੇ ਨਾਲ ਕਰ ਦਿੱਤੀ ਅਤੇ ਉਹਨੂੰ ਵੀ ਬੀਬੀ ਰਜਨੀ ਨੇ ਪਤੀ ਦੇ ਰੂਪ ਵਿੱਚ ਸਵੀਕਾਰ ਕੀਤਾ, ਸਤਿਕਾਰ ਕੀਤਾ ਉਹਦਾ, ਅਤੇ ਜਿਹੜਾ ਆਪਣਾ ਫਰਜ਼ ਸੀ ਨਿਭਾਇਆ ਹੈ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ 'ਤੇ ਆਏ ਨਾ ਇਹ ਦੋਵੇਂ ਮੀਆਂ ਬੀਬੀ, ਫਿਰ ਇੱਥੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ, ਬੀਬੀ ਰਜਨੀ ਦਾ ਜਿਹੜਾ ਕੋਹੜੀ ਪਤੀ ਸੀ ਨਾ ਉਹ ਰਾਜੀ ਹੋਇਆ। ਅਤੇ ਫਿਰ ਸਾਧ ਸੰਗਤ ਜੀ ਜਦੋਂ ਇਸ ਪੱਟੀ ਦੇ ਰਾਜੇ ਨੂੰ ਪਤਾ ਲੱਗਿਆ ਨਾ, ਇਹ ਵੀ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ, ਨਾਲੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕੋਲੋਂ ਅਤੇ ਨਾਲੇ ਆਪਣੀ ਉਸ ਧੀ ਦੇ ਕੋਲੋਂ ਇਹਨੇ ਮਾਫ਼ੀ ਮੰਗੀ। ਫਿਰ ਉਸੇ ਜਵਾਈ ਨੂੰ ਹੀ ਇਹਨੇ ਆਪਣਾ ਰਾਜ ਪਾ ਕੇ ਦਿੱਤਾ। ਇਸ ਕਰਕੇ ਗੁਰੂ ਕੇ ਵਚਨ ਨੇ ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ, ਮਹਾਰਾਜ ਤੁਸੀਂ ਸਾਡੀ ਸਭ ਕੁਝ ਹੋ, ਤੁਮ ਮਾਤ ਪਿਤਾ ਹਮ ਬਾਰਕ ਤੀਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਈ ਨਾ ਜਾਣਾ ਤੁਮਰਾ ਅੰਤ ਉੱਚੇ ਅਤੇ ਉੱਚਾ ਭਗਵੰਤ, ਮਹਾਰਾਜ ਤੁਹਾਡਾ ਤਾਂ ਕੋਈ ਅੰਤ ਨਹੀਂ ਜਾਣਦਾ, ਤੁਸੀਂ ਉੱਚਿਆਂ ਤੋਂ ਵੀ ਉੱਚੇ ਹੋ, ਤੁਸੀਂ ਸਾਡੇ ਮਾਤਾ ਪਿਤਾ ਹੋ, ਅਸੀਂ ਬੱਚੇ ਹਾਂ। ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ, ਨਿਮਖ ਨਿਮਖ ਤੁਮ ਹੀ ਪ੍ਰਤਪਾਲਹੋ ਹਮ ਬਾਰਕ ਤੁਮਰੀ ਧਾਰੀ, ਮਹਾਰਾਜ ਅਸੀਂ ਆਪ ਜੀ ਦੇ ਬੱਚੇ ਹਾਂ, ਭਾਰੀ ਦਾ ਅਰਥ ਹੈ ਆਸਰਾ, ਸਾਨੂੰ ਤੁਹਾਡਾ ਹੀ ਆਸਰਾ ਹੈ ਅਤੇ ਤੁਸੀਂ ਸਾਡੀ ਨਿਮਖ ਨਿਮਖ ਨਿਮਖ ਹੁੰਦਾ ਹੈ ਅੱਖ ਝਮਕਣ ਦਾ ਸਮਾਂ, ਇੰਨੇ ਸਮੇਂ ਵਿੱਚ ਕੋਈ ਸਾਡੀ ਦੇਖਭਾਲ ਕਰੀ, ਸਾਡੀ ਪਰਵਰਿਸ਼ ਕਰੀ, ਕਿਸੇ ਦੇ ਵਿੱਚ ਇਹ ਸਮਰੱਥਾ ਨਹੀਂ। ਇੰਨੇ ਸਮੇਂ ਦੌਰਾਨ ਜਿਹੜੀਆਂ ਸਾਡੀਆਂ ਲੋੜਾਂ ਨੇ, ਸਾਡੀਆਂ ਜ਼ਰੂਰਤਾਂ ਨੇ, ਜੋ ਚਾਹੀਦਾ ਹੈ, ਇੰਨੇ ਸਮੇਂ ਵਿੱਚ ਜਿਹੜਾ ਮੁਹੱਈਆ ਕਰਵਾਉਣ ਵਾਲਾ ਹੈ ਉਹ ਪਰਮਾਤਮਾ ਹੈ। ਇਸ ਕਰਕੇ ਜਿਹਾ ਇੱਕ ਕਵਨ ਗੁਣ ਕਹੀਏ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੇਰੀ ਜ਼ਬਾਨ ਇੱਕ ਹੈ ਅਤੇ ਤੁਹਾਡੀ ਕਿਹੜੇ ਕਿਹੜੇ ਗੁਣ ਨੂੰ ਮੈਂ ਵਰਣਨ ਕਰਾਂ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਕਾਂ, ਤੂੰ ਠਾਕੁਰ ਊਚ ਭਗਵਾਨਾ, ਮਹਾਰਾਜ ਤੁਸੀਂ ਉੱਚਿਆਂ ਤੋਂ ਉੱਚੇ ਹੋ, ਤੁਹਾਡੇ ਗੁਣ ਬੇਅੰਤ ਨੇ,

ਕਿਸੇ ਨੇ ਵੀ ਨਹੀਂ ਪਾਇਆ ਅਤੇ ਨਾ ਹੀ ਕੋਈ ਪਾ ਸਕਦਾ ਹੈ। ਰਹਾਉ ਵਿਸ਼ਰਾਮ ਦੀ ਕੀ ਸਤਿਗੁਰੂ ਜੀ ਕਿਰਪਾ ਕਰ ਦਿੰਦੇ। ਆਪ ਜੀ ਐਸੇ ਦਿਆਲੂ ਕਿਰਪਾਲੂ ਹੋ, ਕੋਟ ਪਰਾਧ ਹਮਾਰੀ ਖੰਡ ਹੋ, ਅਨਕ ਵਿਧੀ ਸਮਝਾਵਹੁ। ਮਹਾਰਾਜ, ਜਦੋਂ ਅਸੀਂ ਤੁਹਾਡੀ ਸ਼ਰਨ ਵਿੱਚ ਆਉਂਦੇ ਹਾਂ ਅਤੇ ਆਪ ਜੀ ਉਪਦੇਸ਼ ਦੇ ਕੇ ਸਾਡੇ ਕਰੋੜਾਂ ਹੀ ਅਪਰਾਧ ਜਿਹੜੇ ਨੇ ਉਹਨਾਂ ਨੂੰ ਨਾਸ਼ ਕਰ ਦਿੰਦੇ ਹੋ ਅਤੇ ਆਪ ਜੀ ਸਿੱਖਿਆ ਦਿੰਦੇ ਹੋ, ਅਨੇਕਾਂ ਤਰੀਕਿਆਂ ਦੇ ਨਾਲ ਸਾਨੂੰ ਸਮਝਾਉਂਦੇ ਹੋ ਕਿ ਆਉਣ ਵਾਲੇ ਜੀਵਨ ਦੇ ਵਿੱਚ ਇਹ ਗਲਤੀ ਨਹੀਂ ਕਰਨੀ, ਇਹ ਭੁੱਲ ਨਹੀਂ ਕਰਨੀ, ਪਰ ਮਹਾਰਾਜ ਹਮ ਅਗਿਆਨ ਅਲਪ ਮਤ ਥੋੜ੍ਹੀ, ਅਸੀਂ ਅਗਿਆਨੀ ਹਾਂ, ਸਾਡੀ ਮਤ ਥੋੜ੍ਹੀ ਹੈ, ਤੁਸੀਂ ਬਹੁਤ ਸਮਝਾਉਂਦੇ ਹੋ ਪਰ ਫਿਰ ਸਾਡੇ ਕੋਲ ਭੁੱਲਾਂ ਹੋ ਜਾਂਦੀਆਂ, ਅਸੀਂ ਫਿਰ ਗਲਤੀਆਂ ਕਰ ਲੈਂਦੇ ਹਾਂ ਅਤੇ ਆਪ ਜੀ ਫਿਰ ਸਾਡੀਆਂ ਭੁੱਲਾਂ ਨੂੰ ਗਲਤੀਆਂ ਨੂੰ ਬਖਸ਼ ਦਿੰਦੇ ਹੋ। ਹਮ ਅਗਿਆਨ ਅਲਪ ਮਤ ਥੋੜ੍ਹੀ ਤੁਮ ਆਪਨ ਬਿਰਧ ਰਖਾਵੋ। ਮਹਾਰਾਜ, ਸਾਡੀ ਮਤ ਥੋੜ੍ਹੀ ਅਗਿਆਨੀ ਹੈ ਅਤੇ ਤੁਸੀਂ ਆਪਣਾ ਜਿਹੜਾ ਬਿਰਧ ਹੈ, ਸਤਿਗੁਰੂ ਜੀ ਦਾ ਬਿਰਧ ਕੀ ਹੈ? ਸਤਿਗੁਰੂ ਜੀ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਕਿ ਜਿਹੜਾ ਜੋ ਸ਼ਰਨ ਆਵੇ ਅਤੇ ਸਕੰਠ ਲਾਵੇ, ਇਹੋ ਬਿਰਧ ਹੈ ਸੁਆਮੀ ਸੰਦਾ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ ਸਤਸੰਗ ਜੀ, ਕਿੱਡਾ ਅਪਰਾਧੀ ਹੋਵੇ, ਕਿੱਡਾ ਗੁਣਾਗਾਰ ਹੋਵੇ, ਫਿਰ ਗੁਰੂ ਉਹਨੂੰ ਗੱਲ ਨਾਲ ਲਾ ਲੈਂਦਾ ਹੈ ਕਿ ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆਇਆ। ਤੁਮਰੀ ਸ਼ਰਨ ਤੁਮਾਰੀ ਅਸ ਤੁਮਹੀ ਸਜਣ ਸੁਹੇਲੇ, ਜਦੋਂ ਇਹ ਬੇਨਤੀ ਕਰਦਾ ਹੈ ਕਿ ਮਹਾਰਾਜ ਤੁਹਾਡੀ ਸ਼ਰਨ ਵਿੱਚ ਆਇਆ ਹੈ ਅਤੇ ਤੁਹਾਡੀ ਆਸ ਲੈ ਕੇ ਆਇਆ ਹੈ, ਤੁਸੀਂ ਮੇਰੇ ਸਜਣ ਹੋ, ਮੈਨੂੰ ਸੁੱਖ ਦੇਣ ਵਾਲੀ, ਇਸ ਕਰਕੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ, ਰੱਖ ਹੋ ਰੱਖਣਹਾਰ ਦਿਆਲਾ, ਨਾਨਕ ਘਰ ਕੀ ਗੋਲੀ। ਮੈਂ ਮਹਾਰਾਜ ਆਪ ਜੀ ਦੇ ਘਰ ਦਾ ਗੋਲਾ ਹਾਂ, ਆਪ ਜੀ ਦਾ ਸੇਵਾਦਾਰ ਹਾਂ, ਕਿਰਪਾ ਕਰਕੇ ਮੈਨੂੰ ਰੱਖ ਲਵੋ, ਮੇਰੀ ਰੱਖਿਆ ਕਰੋ, ਮੈਨੂੰ ਬਖਸ਼ ਲਵੋ। ਗੁਰੂ ਮਹਾਰਾਜ ਜੀ ਸ਼ਰਨ ਆਇਆਂ ਦੀ ਲਾਜ ਰੱਖਦੇ ਹੈ, ਆਪ ਭਾਵੇਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ, ਗੁਰੂ ਦੀ ਸ਼ਰਨ ਵਿੱਚ ਬੈਠੇ ਹਾਂ, ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸਾਰਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ, ਸਾਡੀਆਂ ਭੁੱਲਾਂ ਨੂੰ ਸਤਿਗੁਰੂ ਜੀ ਨਾ ਚਿਤਾਰਨ ਅਤੇ ਸਾਡੀ 'ਤੇ ਰਹਿਮਤ ਕਰਕੇ ਗੁਰਸਿੱਖੀ ਵਾਲਾ ਗੁਰਮਤ ਵਾਲਾ ਜੀਵਨ ਬਖਸ਼ਿਸ਼ ਕਰਕੇ ਸਾਨੂੰ ਆਪਣੇ ਦਰੋਂ ਘਰੋਂ ਨਿਵਾਜਣ। ਗੁਰੂ ਸ਼ਬਦ ਦੀ, ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਦਾਸ ਖਿਮਾ ਮੰਗਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸੋ ਆਓ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਤੇਰੀ ਉਪਮਾ ਤੋਹੇ ਬਣਿਆ ਵੈ। ਧੰਨ ਸਤਿਗੁਰੂ ਗੁਰੂ ਰਾਮਦਾਸ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਗੁਰੂ ਪਿਆਰਿਓ ਭਾਈ ਸਾਹਿਬ ਜੀ, ਆਪ ਜੀ ਨੂੰ ਗੁਰਬਾਣੀ ਦੀ ਕਥਾ, ਗੁਰੂ ਸ਼ਬਦ ਦੀ ਕਥਾ ਦੁਆਰਾ ਬਹੁਤ ਹੀ ਵਿਸਤਾਰ ਦੇ ਨਾਲ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਅੱਜ ਵੀ ਸਾਡੇ ਪਰਿਵਾਰਾਂ ਦੇ ਵਿੱਚ ਦੁੱਖ ਸੁੱਖ ਹੁੰਦੇ ਆ, ਬਹੁਤ ਤਕਲੀਫ ਹੁੰਦੀ ਹੈ, ਪਰ ਸਤਿਗੁਰੂ ਜੀ ਨੇ ਇਹ ਸਾਨੂੰ ਲਿਖ ਕੇ ਜੋ ਗੁਰਬਾਣੀ ਦਿੱਤੀ ਹੋਈ ਹੈ ਸਾਡੇ ਜੀਵਨ ਵਿੱਚ ਢਾਲਣ ਲਈ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਮੁੱਚੀਆਂ ਸਿੱਖ ਸੰਗਤਾਂ ਦੇ ਦਿਲਾਂ ਵਿੱਚ ਵਸਣ, ਸਭਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਪੁੱਛ ਕੇ ਕਿਰਤਾਰਥ ਕਰਨ। ਗੁਰੂ ਪਿਆਰਿਓ, ਇੱਕ ਦੋ ਸੂਚਨਾਵਾਂ ਹਨ। ਇੱਕ ਤਾਂ ਜਿਵੇਂ ਪਹਿਲੇ ਦਾਸ ਨੇ ਦੱਸਿਆ ਹੈ ਕਿ ਆਉਣ ਵਾਲੀ 3, 2, 3, 4 ਅਕਤੂਬਰ ਨੂੰ ਜੋ ਆਉਣ ਵਾਲਾ ਵੀਕੈਂਡ ਹੈ, ਸ਼ੁੱਕਰਵਾਰ, ਸ਼ਨੀਵਾਰ ਔਰ ਐਤਵਾਰ, ਬਾਬਾ ਬੁੱਢਾ ਸਾਹਿਬ ਜੀ ਦਾ ਜੋ ਜੋੜ ਮੇਲਾ ਹੈ ਆਪਣੇ ਗੁਰੂ ਘਰ ਵਿਖੇ ਮਨਾਇਆ ਜਾ ਰਿਹਾ ਹੈ। ਗੁਰਮੁਖ ਪਰਿਵਾਰਾਂ ਵੱਲੋਂ ਰਲ ਕੇ ਜਿੱਥੇ ਬੱਚਿਆਂ ਲਈ ਜੰਪਰ ਝੂਲੇ ਬਾਹਰ ਪਾਰਕਿੰਗ ਲਾਟ ਵਿੱਚ ਲਾਏ ਜਾਣਗੇ, ਉੱਥੇ ਸਿੱਖ ਸੰਗਤਾਂ ਦੇ ਲਈ ਫਰੈਸ਼ ਸੰਤਰੇ ਦਾ ਜੂਸ ਔਰ ਬੱਚਿਆਂ ਦੇ ਲਈ ਪੀਜੇ, ਆਈਸਕ੍ਰੀਮ, ਪੌਪਕੋਰਨ, ਤਰ੍ਹਾਂ ਤਰ੍ਹਾਂ ਦੇ ਜੋ ਬੱਚਿਆਂ ਦੇ ਲਈ ਖਾਣੇ ਜਿਹੜੇ ਹੈ ਉਹ ਵਰਤਾਏ ਜਾਣੇ ਹੈ। ਆਪ ਜੀ ਨੂੰ ਬੇਨਤੀ ਹੈ ਭਾਈ ਤਿੰਨੋਂ ਦਿਨ ਹਾਜ਼ਰੀ ਭਰ ਕੇ ਲਾਹਾ ਲੈਣਾ, ਔਰ ਸਪੈਸ਼ਲ ਤੌਰ 'ਤੇ ਸ਼ਨੀਵਾਰ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਜੋ ਬਹੁਤ ਹੀ ਪੰਥ ਦਾ ਪ੍ਰਸਿੱਧ ਕਵੀਸ਼ਰੀ ਜਥਾ ਹੈ, ਉਹਨਾਂ ਨੇ ਕਵੀਸ਼ਰੀ 12 ਰਾਹੀਂ ਸੰਗਤਾਂ ਨੂੰ ਇਤਿਹਾਸ ਸਰਵਣ ਕਰਾਉਣਾ ਹੈ। ਜ਼ਰੂਰ ਆਪਣੇ ਤਿੰਨੋਂ ਦਿਨ ਹਾਜ਼ਰੀ ਭਰ ਕੇ ਸੰਗਤਾਂ ਨੂੰ ਜੋ ਕਿਰਤਾਰਥ ਕਰਨਾ, ਆਪ ਜੀ ਨੂੰ ਬੇਨਤੀ ਹੈ ਭਾਈ ਜ਼ਰੂਰ ਹਾਜ਼ਰੀਆਂ ਭਰਨੀਆਂ। ਬਾਹਰ ਜੋੜਾ ਘਰ ਦੇ ਵਿੱਚ ਗੁਰਮੁਖ ਪਰਿਵਾਰ ਭਾਈ ਟਹਿਲ ਸਿੰਘ ਜੀ ਸਮੁੱਚੀ ਆਪਣੀ ਟੀਮ ਦੇ ਨਾਲ, ਕਿਸੇ ਗੁਰਮੁਖ ਪਰਿਵਾਰ ਨੇ ਜੋੜੇ ਲੈ ਕੇ ਆਉਂਦੇ ਸੀ, ਉਹ ਜਿਹੜੇ ਆ ਬਾਹਰ ਦੇ ਰਹੇ ਆ ਸੇਵਾ ਦੇ ਵਿੱਚ ਹੀ। ਜਿਹੜੀਆਂ ਸਾਡੀਆਂ ਭੈਣਾਂ ਬੱਚੀਆਂ ਉਹ ਲਿਜਾਣਾ ਚਾਹੁੰਦੀਆਂ ਉਹਨਾਂ ਕੋਲੋਂ ਲੈ ਜਾਓ। ਜੇ ਕਿਸੇ ਨੇ ਕੋਈ ਤਿਲ ਫੁੱਲ ਭੇਟਾ ਪਾਉਣੀ ਹੈ ਗੁਰੂ ਘਰ ਦੇ ਲਈ, ਉਹ ਇਕੱਠੀ ਕਰ ਰਹੇ ਮਾਇਆ। ਜੇ ਕਿਸੇ ਨੇ ਕੁਛ ਉਹਦਾ ਦੇਣਾ ਹੈ ਠੀਕ ਹੈ, ਨਹੀਂ ਵੀ ਦਿਓਗੇ ਤਾਂ ਵੀ ਜੇ ਆਪ ਲੈ ਕੇ ਜਾਓਗੇ ਉਹ ਜੋੜੇ ਤਾਂ ਆਪ ਲਿਜਾ ਸਕਦੇ ਹੋ। ਪੰਜਾਬੀ ਜੋੜੇ ਆ ਬੱਚੀਆਂ ਦੇ ਲਈ, ਛੋਟੇ ਸਾਈਜ਼ ਦੇ, ਵੱਡੇ ਸਾਈਜ਼ ਦੇ, ਸਾਰੇ ਤਰ੍ਹਾਂ ਦੇ ਹੈਗੇ ਆ। ਭਾਈ ਟਹਿਲ ਸਿੰਘ ਜੀ ਬਾਹਰ ਜਿਹੜੇ ਹੈ ਉਹ ਸੇਵਾ ਕਰ ਰਹੇ ਆ, ਜ਼ਰੂਰ ਉਹ ਲਿਜਾਣ ਦੀ ਕਿਰਪਾਲਤਾ ਕਰੋ। ਗੁਰੂ ਪਿਆਰਿਓ, ਜਿਵੇਂ ਪਹਿਲੇ ਦਾਸ ਵੱਲੋਂ ਦੱਸਿਆ ਗਿਆ ਕਿ ਆਪਣੇ ਗੁਰੂ ਘਰ ਦੇ ਲੰਗਰ ਹਾਲ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਲਈ ਜੋ ਪ੍ਰੋਜੈਕਟ ਚੱਲ ਰਿਹਾ ਹੈ, ਬੜਾ ਪੱਟ ਪਟਾਈ ਆ ਜਿਹੜਾ ਸਾਰਾ ਆਪ ਦੇਖ ਰਹੇ ਹੋ। ਹਾਈਡਰੈਂਟ ਜਿਹੜੇ 3 ਲੱਗਣੇ ਆ ਉਹਦੇ ਲਈ ਜੋ 8 ਇੰਚੀ ਦਾ ਪਾਈਪ ਹੈ ਇਹ ਜਿਹੜਾ ਇੰਸਟਾਲ ਕੀਤਾ ਗਿਆ ਹੈ, ਜਿਹਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ, 150 PSI ਜਿਹੜਾ ਪ੍ਰੈਸ਼ਰ ਹੈ ਬਹੁਤ ਜ਼ਿਆਦਾ, ਉਹ ਜਿਹੜਾ ਆ ਜਿਹੜੀ ਵੀਕਐਂਡ ਸ਼ੁਰੂ ਹੋਏਗੀ ਕੱਲ੍ਹ ਤੋਂ, ਉਹਦੇ ਵਿੱਚ ਵਿੱਚ ਜਿਹੜੀ ਇੰਸਪੈਕਸ਼ਨ ਹੋ ਜਾਏਗੀ ਸਤਿਗੁਰੂ ਜੀ ਦੀ ਕਿਰਪਾ ਸਦਕਾ, ਕਿਉਂਕਿ ਪਾਈਪ ਜਿਹੜਾ ਸਾਰਾ ਉਹ ਡਨ ਹੋ ਚੁੱਕਾ, ਸਿਰਫ ਇੱਕ ਬੋਲਬ ਜਿਹੜਾ ਹੈ ਉੱਪਰੋਂ ਲਾਇਆ ਜਾਏਗਾ ਜੋ ਪਾਣੀ ਬੰਦ ਕਰਨ ਦੇ ਲਈ ਗੇਟ ਦੇ ਕੋਲ, ਅਤੇ ਉਹ ਤੋਂ ਬਾਅਦ ਜਿਹੜੀ ਹੋਰ ਕੋਈ ਛੋਟੀ ਮੋਟੀ ਰਿਕੁਆਇਰਮੈਂਟ ਕਾਉਂਟੀ ਦੀ ਹੋਏਗੀ ਉਹਨੂੰ ਪੂਰਾ ਕੀਤਾ ਜਾਏਗਾ। ਉਸ ਤੋਂ ਬਾਅਦ ਜਿਹੜਾ ਹੈ ਹੌਲੀ ਹੌਲੀ ਸਤਿਗੁਰੂ ਜੀ ਕਿਰਪਾ ਕਰਨ ਜਿਹੜਾ ਲੰਗਰ ਹਾਲ ਹੈ ਸੰਗਤ ਦੀ ਸੁਵਿਧਾ ਲਈ ਜਿਹੜਾ ਹੈ ਸਾਡਾ ਡਾਇਨਿੰਗ ਏਰੀਆ ਉਹ ਖੁੱਲ੍ਹਿਆ, ਆਪਾਂ ਲੋਚਦੇ ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਰੇ ਹੀ ਅਰਦਾਸ ਜੋਧਰੀ ਕਰੋ ਕਿ ਸਾਰੀਆਂ ਇੰਸਪੈਕਸ਼ਨਾਂ ਜਿਹੜੀਆਂ ਉਹ ਡਨ ਹੋਣ, ਔਰ ਕਰੀਬਨ ਅਕਤੂਬਰ ਮਹੀਨੇ ਦੇ ਵਿੱਚ ਸਾਡਾ ਗੋਲ ਹੈ ਕਿ ਲੰਗਰ ਹਾਲ ਜਿਹੜਾ ਸੰਗਤ ਦੀ ਸੇਵਾ ਦੇ ਵਿੱਚ ਖੁੱਲ੍ਹਿਆ ਜਾਵੇ। ਬਾਕੀ ਮਹਾਰਾਜ ਜੀ ਦੇ ਹੱਥ ਵਿੱਚ ਹੈ ਜਿਵੇਂ ਸਤਿਗੁਰੂ ਜੀ ਨੂੰ ਪਾਉਂਦਾ। ਆਓ ਹੁਣ ਮੈਂ ਬੇਨਤੀ ਕਰਾਂਗਾ ਆਪਣੇ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਜੋ ਕਰੀਬਨ 1:50 ਤੱਕ ਸੰਗਤਾਂ ਨੂੰ ਨਿਰੋਲ ਗੁਰਬਾਣੀ ਕੀਰਤਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਪ੍ਰਥਾਏ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਿਤਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਇ, ਅਰਜਨ ਹਰਗੋਬਿੰਦ ਨਾਉ ਸਿਮਰਾਉ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਟੋਨ ਦਿਆਵੇ ਧਾਏ, ਸਭ ਥਾਈਂ ਹੋਏ ਸਹਾਇ।

ਸਾਰੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਵੰਨ ਵੰਨ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁੱਖ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਪੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ

ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ। ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਜੋਤੀ ਜੋਤ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ, ਔਰ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਗੁਰਤਾਗਤ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ, ਅੰਮ੍ਰਿਤ ਵੇਲੇ ਤੋਂ ਵਿਸ਼ੇਸ਼ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ਼੍ਰੀ ਸੁਖਮਨੀ ਸਾਹਿਬ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ, ਚੌਪੀ ਸਾਹਿਬ ਜੀ ਦੀ ਬਾਣੀ ਦੇ ਜਾਪ, ਛੇ ਪੌਣੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ ਜੀਓ। ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰ ਵੱਲ ਭਾਈ ਗੁਰਦਿਆਲ ਸਿੰਘ ਜੀ ਵੱਲੋਂ ਅੱਜ ਦੇ ਦਿਨ ਦੇ ਸਾਰੇ ਦਿਨ ਦੀ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਆਈ ਹੈ ਮਹਾਰਾਜ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ, ਬਖਸ਼ਿਸ਼ ਕਰੋ ਮਹਾਰਾਜ ਜੀਓ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ। ਭਾਈ ਗੁਰਦਿਆਲ ਸਿੰਘ ਜੀ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਮਹਾਰਾਜ, ਸਮੂਹ ਪਰਿਵਾਰ ਦੇ ਸਿਰ 'ਤੇ, ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਹਨ, ਬੀਬੀ ਇੰਦਰਜੀਤ ਕੌਰ ਨੂੰ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੀਬੀ ਤ੍ਰਿਪਤਾ ਸ਼ਰਮਾ ਨੂੰ ਦੇਹ ਅਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ, ਬੇਅੰਤ ਸੰਗਤਾਂ ਨੇ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ, ਬੇਅੰਤ ਸੰਗਤਾਂ ਨੇ ਆਪ ਜੀ ਦੀਆਂ ਬਿਲਡਿੰਗਾਂ ਵਾਸਤੇ ਮਾਇਆ ਭੇਟਾ ਕੀਤੀ ਪਾਤਸ਼ਾਹ ਜੀ। ਸਭ ਦੀਆਂ ਹਾਜ਼ਰੀਆਂ ਸੇਵਾਵਾਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ। ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀਓ। ਪਾਵਨ ਪਵਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ, ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਮਹਾਰਾਜ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ ਮਹਾਰਾਜ। ਸਮੂਹ ਸੇਵਾਦਾਰਾਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਦਰ ਦੀਆਂ ਸੇਵਾਵਾਂ ਆਪਣਾ ਮਿਹਰਾਂ ਭਰਿਆ ਹੱਥ ਸਿਰ 'ਤੇ ਰੱਖ ਕੇ ਆਪ ਬਖਸ਼ਿਸ਼ ਕਰਕੇ ਕਰਵਾ ਲੈਣੀਆਂ, ਵਿਰਧ ਬਣ ਦੀ ਲਾਜ ਰੱਖਣੀ ਮਹਾਰਾਜ ਜੀਓ। ਕਿਰਪਾ ਕਰੋ ਪਾਤਸ਼ਾਹ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ, ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ।